ਸਕਦਾ ਹੈ। ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸ਼ਵਾਸ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸ਼ਵਾਸ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਾਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁਖ ਦੀ ਪ੍ਰਾਪਤੀ ਹੋ, ਵਾਧੂ ਸੁਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਇਸ ਲਈ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਮ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ ਸਮਰੱਥਾ

0: ਕਿਹੜਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਯਾਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ।
1: ਮਹਾਰਾਜ ਨੇ ਜਨਮ ਲਿਆ, ਮੈਨੂੰ ਫਖਰ ਹੈ ਕਿ ਮੈਨੂੰ ਵੀ ਇਸੇ ਧਰਤੀ ਨੇ ਜਨਮ ਦਿੱਤਾ ਹੈ। ਲੋ ਇੱਕ ਗੀਤ ਆਪਣੀ ਇਸ ਧਰਤੀ ਦੇ ਨਾਲ।

0: listening to CNET Radio.
1: माटी का क्या तो है स्वामी मान

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ, ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ। ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਇਸ ਗੁਰਬਾਣੀ ਜਿਨ ਤੂੰ ਸੁਣਿਆ, ਬੜਾ ਔਖਾ ਕੰਮ ਕੀਤਾ। ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ, ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜਾ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ, ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾਏ। ਬੰਦਾ ਲੈ ਕੇ ਖਲੋਤਾ ਤੀਰ ਕਮਾਨ, ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ, ਤੀਰ ਹਵਾ ਵਿੱਚ ਉੱਡਦੇ ਹੋਏ ਪੇਟ ਟਿਕਾਣੇ ਡਿੱਗਦੇ ਚਲੇ ਜਾਣਗੇ, ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ, ਨਿਸ਼ਾਨੇ ਤੇ ਵਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਬੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਅਣ ਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ ਤਾਂ। ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨੀ ਗੱਲ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਏ ਫੂਕ, ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰ ਨੇ ਜਾਵਾਂ ਉਹਨਾਂ, ਇਸ ਗੁਰਬਾਣੀ ਜਿਣ ਤੂੰ ਸੁਣਿਆ,

ਉਹੀ ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾ ਲੱਗਾ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਦੇ, ਸਿਰ ਕਰਕੇ ਵੀ ਨਿਉਂਦੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਆਏ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਪੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰਨਾਮ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਏ ਜਾ। ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪੈ, ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ। ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ ਮਤ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾਏ। ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋ, ਜੋਤ ਤਾਂ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵ ਨੂੰ ਮੇਰੇ ਹੋ ਸਾਚੇ ਸੁਣਨੇ ਨੂੰ ਬਿਠਾ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸਿਓ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ ਬਹੁਤ ਵੱਡਾ ਹੈ ਬਹੁਤ ਮਹਾਨ ਹੈ ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਗੁਰੂ ਕੀ ਬਾਤ ਨਿਰੰਕਾਰ ਦੀ ਗੱਲ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ ਚਰਨ ਪੁਨੀਤ ਪਵਿੱਤਰ ਉਹ ਬੜੇ ਪਵਿੱਤਰ ਚਰਨ ਨੇ ਚਾਲੇ ਪ੍ਰਭ ਪੱਥਾ ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ ਬੜੇ ਪਵਿੱਤਰ ਚਰਨ ਨੇ।

ਇਸ ਚਰਨ ਪਖਾਨੀ ਜੋ ਤੇਰੇ ਮਾਰਗ ਚਾਲੇ ਜੋ ਤੇਰੇ ਰਾਹ ਤੇ ਚਲੇ ਨੇ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ ਉਹਨਾਂ ਦਾ ਭਰਪੂਰ ਸਤਿਕਾਰ ਕਰਾਂ ਉਹਨਾਂ ਦਾ ਆਦਰ ਕਰਾਂ ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਛ ਮਿਲਣ ਦੀ ਆਸ ਹੈ ਤੁਸੀਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ ਕਾਹਦੇ ਲਈ ਕਰਦੇ ਜਿਹਦੇ ਕੋਲ ਧਨ ਹੋਵੇ ਨਾ ਲੋਕ ਅੱਗੇ ਪਿੱਛੇ ਫਿਰਦੇ ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਬਣੀ ਸਾਹਿਬ ਕਹਿੰਦੇ ਨੇ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਜੀ ਆਇਆਂ ਨੂੰ ਕਹੇਗਾ ਨਿਰਧਨ ਨੂੰ ਕਿਉਂ ਨਹੀਂ ਆਦਰ ਦਿੰਦੇ ਨਿਰਧਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚਿੱਤ ਨਾ ਪੈ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਜੋ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਬਿਰਾਏ ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਵਿੱਚ ਪੈ ਸਕਣ ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ ਹੈ ਜਿਹੜਾ ਧਨ ਚ ਫਸ ਗਿਆ ਹੈ ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲੋ ਜਾਂਦਾ ਦਿੰਦਾ ਕਿਸੇ ਨੂੰ ਕੁਛ ਨਹੀਂ ਦਵਾਲ ਨਹੀਂ ਹੁੰਦਾ ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ ਮੈਨੂੰ ਵੀ ਕਦੇ ਮਿਲ ਸਕੇ ਤੇ ਜੇ ਧਨ ਵਾਲੇ ਕੋਲੋਂ ਆਸ ਕੀਤੀ ਜਾ ਸਕਦੀ ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ ਜਿਹਦੇ ਦਿਮਾਗ ਵਿੱਚ ਮਾਇਆ ਵਸ ਗਈ ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ ਹੈ ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ ਉਹ ਸੱਚਾ ਹੈ ਜਿਹਦੇ ਦਿਮਾਗ ਨੂੰ ਚੜ ਗਈ ਉਹ ਸੱਚਾ ਹੈ ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ ਬਾਕੀ ਘੱਟ ਵੀ ਜਾਂਦੀ ਕਿਤਾਬਾਂ ਬੋਲਣਗੀਆਂ ਘੱਟਦੀ ਮਾਈਨਸ ਹੋਏਗੀ ਜ਼ਰੂਰ ਡੈਬਿਟ ਹੋਏਗਾ ਜ਼ਰੂਰ ਬਚ ਨਹੀਂ ਸਕਦਾ ਜਿੰਨਾ ਵਿੱਚੋਂ ਕੱਢੇਗਾ ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ ਇਹਨਾਂ ਵਿੱਚੋਂ ਨਿਕਲ ਗਿਆ ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਨਾ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ ਜਿਸ ਦੀ ਵਸਤ ਜਿਸ ਆਗੇ ਰੱਖੇ ਰੱਬ ਕੀ ਆਗਿਆ ਮਾਨੇ ਮਾਥੇ ਉਸ ਦੇ ਚੌਗੁਣ ਕਰੇ ਨਿਹਾਲ ਗੁਰੂ ਲੇਖੇ ਦਿੱਤਾ ਹੋਇਆ ਇਹ ਤਾਂ ਚੌਗੁਣਾ ਹੋ ਕੇ ਫਲਣਾ ਫਿਰ ਵੀ ਜਿਸ ਨੇ ਦਿੰਦਾ ਹੈ ਤੇ ਲਿਖਦਾ ਹੈ ਇੰਨਾ ਘੱਟ ਗਿਆ ਇੰਨਾ ਨਿਕਲ ਗਿਆ ਵਿੱਚ ਧਨ ਵਾਲਾ ਸੱਚਾ ਹੈ ਸ਼ਹਿਰ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ ਲੇਕਿਨ ਜਿਹਦੇ ਕੋਲ ਨਾਮ ਧਨ ਹੈ ਭਗਤੀ ਦਾ ਧਨ ਹੈ ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਇਹਨੂੰ ਪਤਾ ਜਿੰਨਾ ਵੰਡਾਂਗਾ ਉਨਾ ਵਧੇਗਾ ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾਂ ਜਿਨ੍ਹਾਂ ਦੇ ਕੋਲ ਇਹ ਧਨ ਹੈ ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵੱਧਦਾ ਇਸ ਵਧਣ ਵਾਲੇ ਧਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਕੌਣ ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਜੋ ਤੇਰੇ ਰਾਹ ਤੇ ਚੱਲੇ ਨੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ ਉਹਨਾਂ ਨੇ ਖੁਸ਼ੀ ਨਾਲ ਦੇਣਾ ਉਹਨਾਂ ਦੇਣ ਲੱਗਿਆਂ ਕੰਜੂਸੀ ਨਹੀਂ ਕਰਨੀ ਮੈਨੂੰ ਉੱਥੋਂ ਲੱਭ ਜਾਣਾ ਹੈ ਜੀਵਨ ਦਾ ਵਡਮੁੱਲਾ ਧਨ ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ ਰੱਜੇ ਹੋਏ ਲੋਕ ਗਲੀ ਲੋਕ ਨੇ ਭਰਪੂਰ ਹੋਏ ਹੋਏ ਲੋਕ ਨੇ ਬਲਕਿ ਉਛਲ ਰਹੇ ਲੋਕ ਨੇ ਇਤਨਾ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ ਉਹਨਾਂ ਦੇ ਦਰਸ਼ਨ ਕਰਦਾ ਰਵਾਂ ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ ਮਨ ਦੇਵਾਂ ਤਿਸ ਆਪਣੇ ਸਾਜਣ ਜਿਨ ਗੁਰਮਿਲ ਸੋ ਪ੍ਰਭ ਲਾ ਦੇ ਜੀਓ ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ ਇੱਕ ਸ਼ਬਦ ਆਉਂਦਾ ਹੈ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਹਾਇਆ ਸਰਬ ਕੁਸ਼ਲ ਸਤਬ ਥੀਆ ਬੜੀ ਅਜੀਬ ਗੱਲ ਲੱਗਦੀ ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤਾਂ ਨੇ ਕੀਤਾ ਨਹੀਂ ਸੰਤਾਂ ਦਾ ਕੀਤਾ ਹੋਇਆ ਨਹੀਂ ਸੰਤਾਂ ਨੇ ਧਨ ਦਿੱਤਾ ਹੈ ਨਹੀਂ ਸੰਤਾਂ ਨੇ ਤਨ ਦਿੱਤਾ ਹੈ ਨਹੀਂ ਸੰਤਾਂ ਨੇ ਮਨ ਦਿੱਤਾ ਹੈ ਨਹੀਂ ਐਸੀ ਗੱਲ ਨਹੀਂ ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ ਸੰਤਾਂ ਦਾ ਕਰ ਦਿੱਤਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ
ਇਸ ਸਰੀਰ ਨੂੰ ਰਹਿਤ ਬਖਸ਼ੋ, ਇਸ ਸਰੀਰ ਨੂੰ ਨਾਮਦਾਨ ਇਸ਼ਨਾਨ ਦਾ ਜੱਜ ਬਖਸ਼ਿਸ਼ ਕਰੋ, ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ, ਗੁਰਮੁਖੋ ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ, ਗੁਰਮੁਖੋ ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇ, ਜਿਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿੱਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ। ਉਹਨਾਂ ਨੇ ਅੱਗੋ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਥੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ, ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ। ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰਾਂ। ਸੇਵਟ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝਿਆ ਵਾਹਿਗੁਰੂ ਜੀ, ਜਿਨ੍ਹਾਂ ਨੇ ਤੈਨੂੰ ਜਾਣਿਆ। ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਹੀ ਨੇ, ਸਭ ਕੇ ਮੱਧੇ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨੇ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ, ਰਹਿੰਦਾ ਸਾਰਿਆਂ ਦੇ ਵਿੱਚ ਹੈ ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ ਸੁਲਭ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ। ਇਹੋ ਜਿਹਾ ਜਪੀ ਤਪੀ ਹੱਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋ, ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ, ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ ਹੁੰਦੀ, ਸਭ ਕੇ ਮਤੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬਣੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬਣੇ। ਸਗਲ ਦੂਤ ਉਹ ਨਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾ। ਸਗਲ ਦੂਤ ਉਹ ਨਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ।
सदल दूत उन साधे जी तिनकी उनकी शरण परिया मन मेरा। मैं उन्हां दी चरण शरण पैंदा हां जिन्हां ने प्रभु दरबार विचों गुरु की जुगत अनुसार कुछ पाया है, जो पाया है वह कुछ मैं भी हिस्सा लैण वास्ते उहदे चों प्रसाद मात्र लैण वास्ते तिनकी शरण परिया मन मेरा। मान तान तज मोह अंधेरा कादे वास्ते अपना मान छड़ के हंकार छड़ के निम्रता नाल भर के मैं उन्हां दी चरण शरण पिया कि नाम दान दीजे नानको मैनू भी वह कुछ जो तुहाडे कोल है जो तुसा व्याजिया मेरी भी झोली पा। तिस प्रभ अगम आगाधे जियो अगम आगाध वाहिगुरु का नाम मेरी झोली पा। जिन्हां ने लैणा है ना वह लभदे फिरदे कौन है जिसते पले है कौन है जो व्याज रहा है कौन है जो कमा रहा है कौन है जो जप तप दे नाल इस वस्तु नू हथ करके मेहनत करके आ संसार दी वस्तु भी मेहनत करके प्राप्त होंदी सिर मार के लभदी। संसार दा पदार्थ जो है बंदे नू मेहनत कीते बिना नहीं लभदा। कोई दिमागी मेहनत कर लैंदा कोई शरीरक मेहनत कर लैंदा ते धर्म दे बारे जे कोई भुलेखा लैके बैठा भी बिना कीते मेरे धर्मी होण दी गल बन जाएगी नहीं बन मेहनत करनी पएगी। संसारियों का कई का दिमाग चलता कई हाथ चलते लेकिन धर्म में दोवे चलने सुरत भी चलेगी शरीर भी चलेगा। जे दोवे नहीं चलेंगे तो धर्म अधूरा रह जाएगा। शरीर भी चलना है तो मन भी चलना। जिसले मन ते शरीर दोवे चलते ने मनुख के अंदर धर्म फलना शुरू हो जाता। जिन्हां लोगों को फलदा फुलदा धर्म है उन्होंने कोल जांच लैण वास्ते

ਸ਼ਰਨ ਵਿੱਚੋਂ ਮਿਲ ਜਾਣਾ ਹੈ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਪਵਿੱਤਰ ਅਰਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ। ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਤਾਂ ਸਿਰ ਦੇ ਕੇ ਸਰਦਾਰੀ ਲਈ, ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦਿਓ, ਭਗਤੀ ਮੇਰੀ ਵੀ ਝੋਲੀ ਪਾ ਦੇ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਛੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ, ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦੇਵਾਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਲੈ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ। ਮਾਨ ਤਾਣ ਤਜ ਮੋਹ ਅੰਧੇਰਾ,

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਹੀ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ, ਬੜੇ ਸੁਖੀ ਹੁੰਦੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਏ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ ਨਾਮਾ ਕਾ ਪੈ ਛਾਨ ਛਵਾਈ ਹੋ। ਇਹ ਛਣ ਕਿੱਥੋਂ ਬਣਵਾਈ? ਛਣ ਦਾ ਮਤਲਬ ਛਣ ਨਹੀਂ ਹੁੰਦਾ, ਮੈਂ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿਚ ਰਹੇ ਨੇ, ਛੰਨਾ ਵਿਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਨ੍ਹਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਹੋਰ ਵੀ ਗੱਲ ਹੈ। ਸੇ ਸਥਲ ਸੋਏਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਨ੍ਹਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ। ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਂਭਣ ਸੰਭਾਣ ਦਾ ਫਿਕਰ ਹੈ। ਖੌਫ ਨਾ ਖਤਾ, ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ, ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਘਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨਹੀਂ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨਹੀਂ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨਹੀਂ। ਆਪ ਮੋਹੇ ਖੂਬ ਵਤਨ ਕਹ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹਾ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੈਂ ਖੂਬ ਵਤਨ ਗਾਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਮੇਰੇ ਭਰਾਵਾ, ਮੇਰੇ ਮਿੱਤਰਾਂ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਚ ਅਗਾਂਹ ਪਿਛਾਂ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਰਹੇ। ਦੋਮ ਨਾ ਸੇਮ ਏਕ ਸੋ ਆਹੀ, ਉਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨੀ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ, ਸਾਰੇ ਇਕ ਸਾਰ ਜੀਵਨ ਜਿਉਂਦੇ, ਇਕ ਰਸ ਜੀਵਨ ਜਿਉਂਦੇ, ਦੁਬਿਧਾ ਵਿਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਸਹਾਰ ਵਿਚ, ਮਸਤੀ ਵਿਚ ਆਇਆ ਬੰਦ। ਆਬਾਦ ਉਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾਂ ਗਣੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਣੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾਂ ਗਣੀ ਬਸੈ ਮਾਮੂਰ, ਫਿਰ ਤਿਉਂ ਤਿਉਂ ਸੈਲ ਕਰੇ ਜਿਉ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ ਨੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾ ਕਰਨ ਵਾਲੇ ਦਾ, ਮਿਹਰਬਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿਚ ਨਹੀਂ, ਕਿਸੇ ਦੀ ਗੁਲਾਮੀ ਵਿਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ ਹੋ, ਇਸ ਸ਼ਹਿਰ ਚ ਵਸਣ ਵਾਲਾ ਹੋ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ ਹੋ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
ਦੁੱਖ ਨਾ ਹੋਵੇ, ਅੰਦੋਹ ਨਾ ਹੋਵੇ, ਚਿੰਤਾ ਨਾ ਹੋਵੇ, ਮਾਲ ਇਕੱਠਾ ਕਰਕੇ ਸਾਂਭਣ ਦੀ ਫਿਕਰ ਨਾ ਹੋਵੇ, ਕਿਸ ਦਾ ਦੇਣਾ ਨਾ ਹੋਵੇ, ਉਹ ਲੋਕ ਬੜੇ ਸੋਹਣੇ ਹੁੰਦੇ। ਧਿਆਨ ਦੇਣਾ, ਸਾਹਿਬ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਚ ਬਹਿਣਾ ਆ ਗਿਆ ਉਹਨਾਂ ਨਾਲ ਸੋਹਣਾ ਹੋਰ ਕੋਈ ਨਹੀਂ ਹੋ ਸਕਦਾ। ਕਈ ਵਾਰੀ ਐਸਾ ਤੁਸੀਂ ਵੇਖਿਆ ਆਪਣੇ ਆਲੇ ਦੁਆਲੇ ਵਿਚ, ਛੋਟਾ ਜਿਹਾ ਬੱਚਾ, ਮਾਂ ਚੁੰਮ ਚੁੰਮ ਕੇ ਕਮਲੀ ਹੋ ਜਾਂਦੀ, ਕਹਿੰਦੀ ਮੇਰਾ ਲਾਲ, ਮੇਰਾ ਸੋਹਣਾ, ਮੇਰਾ ਚੰਨ। ਇੱਕ ਦਿਨ ਐਸਾ ਹੁੰਦਾ ਮੁੰਡਾ ਜਵਾਨ ਹੋ ਜਾਂਦਾ, ਮੁੰਡਾ ਹੋਰ ਵੀ ਸੋਹਣਾ ਹੋ ਗਿਆ, ਸੋਹਣਾ ਜਵਾਨ ਉੱਠਿਆ, ਚਮੜੀ ਉਵੇਂ ਅੱਗੇ ਨਾਲੋਂ ਵੀ ਸੋਹਣੀ ਚਿੱਟੀ ਹੈ, ਨਕਸ਼ ਵੀ ਨਿਖਰ ਆਏ ਨੇ, ਬਸਤਰ ਵੀ ਸੋਹਣੇ ਪਾਏ ਨੇ। ਛੋਟੇ ਹੁੰਦੇ ਤਾਂ ਥੋੜਾ ਬਹੁਤਾ ਗੰਦਾ ਵੀ ਹੋ ਜਾਂਦਾ ਸੀ, ਹੁਣ ਮੈਲ ਵੀ ਨੇੜੇ ਨਹੀਂ ਲੱਗਣ ਦਿੰਦਾ। ਲੇਕਿਨ ਇੱਕ ਦਿਨ ਹੁੰਦਾ, ਮਾਂ ਕਹਿੰਦੀ ਏ ਨਿੱਜ ਹੋਣੇ ਆ, ਇਹਦੇ ਨਾਲ ਤਾਂ ਨਾ ਜੰਮਦੋ ਸਾਡੇ ਘਰ। ਕਿਉਂ ਕਹਿੰਦੀ ਐਸਾ? ਕਿਉਂਕਿ ਉਸ ਮੁੰਡੇ ਦੀ ਕਰਤੂਤ ਵਿਗੜ ਗਈ, ਹੁਣ ਉਹ ਸੋਹਣਾ ਨਹੀਂ ਲੱਗਦਾ, ਪਿਆਰ ਕਰਨ ਨੂੰ ਜੀ ਨਹੀਂ ਕਰਦਾ, ਸੁਪਨ ਪੂਰਾ ਹੈ, ਬਾਹਰੋਂ ਸੁਪਨ ਪੂਰਾ ਹੈ, ਮਗਰ ਮਾਂ ਨੂੰ ਚੰਗਾ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਉਹਦੇ ਅੰਦਰ ਦਾ ਸੁਪਨ ਗਵਾਚ ਗਿਆ। ਬਚਪਨ ਚ ਅੰਦਰ ਵੀ ਸੁਪਨ ਕਾਇਮ ਸੀ, ਵੱਡੇ ਹੁੰਦਿਆਂ ਖਰਾਬੀਆਂ ਕਰਕੇ ਅੰਦਰੋਂ ਕੋਝਾ ਹੋ ਗਈ। ਔਰ ਧਿਆਨ ਦੇਣਾ, ਬੰਦਾ ਵੇਖਣ ਨੂੰ ਕਿੱਡਾ ਸੋਹਣਾ ਤੇ ਕਿੱਡੇ ਸੋਹਣੇ ਬਸਤਰ ਪਾਏ ਹੋਣ, ਜੇ ਉਹਦੀਆਂ ਅੱਖਾਂ ਚ ਕਾਮ ਹੈ ਨਾ, ਤੇ ਅਣਜਾਣ ਬੱਚੀ ਕਹਿੰਦੀ ਏ ਮਾਂ ਇਸ ਬੰਦੇ ਦੀ ਅੱਖ ਠੀਕ ਨਹੀਂ, ਇਹ ਵੇਖਦਾ ਹੋਰ ਤਰ੍ਹਾਂ। ਜੇ ਕਿਸੇ ਦੀ ਬੰਦੇ ਦੀਆਂ ਅੱਖਾਂ ਵਿਚ ਲੋਭ ਹੋਵੇ ਨਾ, ਤੇ ਬੰਦਾ ਚੀਜ਼ਾਂ ਅਗਾਂਹ ਪਿੱਛਾ ਰੱਖ ਲੈਂਦਾ, ਕਹਿੰਦਾ ਕਿਤੇ ਇਸ ਬੰਦੇ ਦੀ ਅੱਖ ਦਾ ਭਰੋਸਾ ਕੋਈ ਨਹੀਂ, ਕੋਈ ਚੁੱਕ ਨਾ ਜਾ, ਕਿਉਂਕਿ ਲੋਭੀ ਅੱਖ ਵਾਲਾ ਬੰਦਾ ਇਹਦੀ ਅੱਖ ਵਿਚ ਲਾਲਚ ਟਪਕਦਾ। ਤੇ ਤੁਹਾਡੇ ਆਲੇ ਦੁਆਲੇ ਜਿੰਨੇ ਬੰਦੇ ਹਿੱਕ ਫਲਾ ਕੇ ਛਾਤੀ ਤਾਣ ਕੇ ਹੰਕਾਰ ਨਾਲ ਤੁਰਦੇ ਨੇ ਜਾਂ ਕਿਸੇ ਦੀ ਫਤਿਹ ਦਾ ਉੱਤਰ ਨਹੀਂ ਦਿੰਦੇ, ਤੁਹਾਨੂੰ ਕੋਈ ਚੰਗਾ ਲੱਗਾ ਅਜੇ ਤੱਕ? ਜਿਹੜਾ ਬੰਦਾ ਫਤਿਹ ਬੁਲਾਉਂਦਾ ਹੀ ਨਾ ਹੋਵੇ, ਫਤਿਹ ਦਾ ਉੱਤਰ ਨਾ ਦਿੰਦਾ ਹੋਵੇ, ਹੰਕਾਰਿਆ ਹੋਇਆ, ਉਹ ਬੰਦਾ ਤੁਹਾਨੂੰ ਕਦੇ ਚੰਗਾ ਨਹੀਂ ਲੱਗ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਗ੍ਰਸਿਆ ਬੰਦਾ ਤਾਂ ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ, ਕਿਸੇ ਨੂੰ ਕੀ ਚੰਗਾ ਲੱਗੇਗਾ, ਨਿਰੰਕਾਰ ਨੂੰ ਕੀ ਚੰਗਾ ਲੱਗੇਗਾ, ਗੁਰੂ ਨਾਨਕ ਨੂੰ ਕੌਣ ਚੰਗਾ ਲੱਗਦਾ? ਸਾਹਿਬ ਕਹਿੰਦੇ ਨੇ, ਆਪਾਂ ਸਾਰੀ ਵਾਰ ਚ ਰੋਜ਼ ਪੜ੍ਹਦੇ, ਭਗਤ ਤੇਰੇ ਮਨ ਭਾਵਦੇ, ਮੇਰੇ ਵਾਹਿਗੁਰੂ ਜੀ ਤੇਰੇ ਭਗਤ ਜਿਹੜੇ ਨੇ ਤੇਰੇ ਮਨ ਨੂੰ ਵੀ ਚੰਗੇ ਲੱਗਦੇ। ਕਿਉਂ ਚੰਗੇ ਲੱਗਦੇ ਨੇ? ਦਰ ਸੋਹਣ ਕੀਰਤ ਗਾਵਦੇ, ਉਹ ਤੇਰੇ ਦਰ ਤੇ ਬੈਠ ਕੇ ਤੇਰਾ ਜਸ ਗਾਉਂਦੇ ਤੇ ਸੋਹਣੇ ਹੋ ਜਾਂਦੇ। ਤੂੰ ਬਹੁਤ ਸੋਹਣਾ ਹੈ, ਅਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ, ਤੇਰਾ ਦਰਬਾਰ ਵੀ ਬਹੁਤ ਸੋਹਣਾ ਹੈ, ਤੇ ਜਿਹੜੇ ਤੇਰੇ ਦਰਬਾਰ ਨਾਲ ਜੁੜ ਗਏ ਉਹ ਕਿਵੇਂ ਨਾ ਸੋਹਣੇ ਹੋਣਗੇ। ਕਹਿੰਦੇ ਨੇ ਲੋਕ, ਫਿਜ਼ੀਓਲੋਜਿਸਟ ਕਹਿੰਦੇ ਨੇ, ਮਿੱਟੀ ਦਾ ਵੀ ਅਸਰ ਹੁੰਦਾ। ਤੁਸੀਂ ਦੇਖਣਾ, ਕਈ ਵਾਰੀ ਤੁਸੀਂ ਦੇਖਿਆ ਹੋਵੇਗਾ, ਕੁਛ ਜਾਨਵਰ ਐਸੇ ਹੁੰਦੇ ਨੇ ਜਿਹੜੇ ਰੁੱਖਾਂ ਤੇ ਪੱਕੇ ਹੀ ਰਹਿੰਦੇ ਨੇ, ਜਿਹੋ ਜਿਹਾ ਰੁੱਖ ਤੇ ਰਹਿੰਦੇ ਹੋਣ ਉਹੋ ਜਿਹਾ ਉਹਨਾਂ ਦੇ ਖੰਭ ਹੋ ਜਾਂਦੇ ਨੇ, ਉਹੋ ਜਿਹਾ ਰੰਗ ਹੋ ਜਾਂਦਾ। ਕਲਰ ਦੇ ਸੱਪ ਦਾ ਰੰਗ ਹੋਰ ਹੈ, ਘਾਹ ਵਿਚ ਰਹਿਣ ਵਾਲੇ ਸੱਪ ਦਾ ਰੰਗ ਹਰਾ ਹੈ, ਕਾਲੀ ਮਿੱਟੀ ਚ ਰਹਿਣ ਵਾਲੇ ਨਾਗਾਂ ਦੇ ਰੰਗ ਸੁਰਮਈ ਤੇ ਕਾਲੇ ਨੇ। ਕਿਉਂ? ਮਿੱਟੀ ਵੀ ਆਪਣਾ ਰੰਗ ਚੜਾਉਂਦੀ, ਘਾਹ ਵੀ ਆਪਣਾ ਰੰਗ ਚੜਾਉਂਦਾ। ਬਰਫ਼ਾਂ ਦੇ ਇਲਾਕਿਆਂ ਚ ਰਹਿਣ ਵਾਲੇ ਬੰਦੇ ਚਿੱਟੇ ਨੇ, ਇਕੁਏਟਰ ਦੇ ਨੇੜੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਕਾਲੇ ਕਾਲੇ, ਕਿਉਂਕਿ ਕਾਲੀ ਮਿੱਟੀ ਦੇ ਚ ਰਹਿੰਦੇ। ਕੀ ਕਾਰਨ ਹੈ? ਮਿੱਟੀ ਵੀ ਆਪਣਾ ਰੰਗ ਚੜਾਉਂਦੀ ਹੈ, ਤੇ ਬੰਦਾ ਸੰਗਤ ਚ ਬਹਿ ਜਾਏ ਸੰਗਤ ਦਾ ਰੰਗ ਨਾ ਚੜੇਗਾ, ਗੁਰੂ ਕੀ ਹਜ਼ੂਰੀ ਚ ਬੈਠ ਜਾਏ ਗੁਰੂ ਕਾ ਰੰਗ ਨਾ ਚੜੇਗਾ, ਜਿਸਨੇ ਗੁਰੂ ਨਾਨਕ ਨਾਲ ਜੁੜ ਕੇ ਬੈਠੇਗਾ ਗੁਰੂ ਨਾਨਕ ਦਾ ਰੰਗ ਚੜੇਗਾ, ਗਰੀਬੀ ਆਵੇ, ਨਿਮਰਤਾ ਆਵੇਗੀ, ਹੰਕਾਰ ਮਿਟ ਜਾਵੇਗਾ। ਜਿੱਥੇ ਕਾਮ ਰਹਿੰਦਾ ਸੀ ਉੱਥੇ ਰਾਮ ਰਹੇਗਾ, ਜਿੱਥੇ ਕ੍ਰੋਧ ਰਹਿੰਦਾ ਸੀ ਕ੍ਰੋਧ ਨਿਕਲ ਜਾਏਗਾ, ਉੱਥੇ ਬੋਧ ਆ ਜਾਏਗਾ, ਸੋਝੀ ਆ ਜਾਏਗੀ। ਜਿੱਥੇ ਲੱਭ ਵਸਦਾ ਸੀ ਲੋਭ ਵਸਦਾ ਸੀ ਉੱਥੇ ਰੱਬ ਵਸੇਗਾ, ਜਿੱਥੇ ਮੋਹ ਵਸਦਾ ਸੀ ਉੱਥੇ ਮੋਹਣ ਵਸੇਗਾ, ਜਿੱਥੇ ਹੰਕਾਰ ਰਹਿੰਦਾ ਸੀ ਉੱਥੇ ਨਿਰੰਕਾਰ ਵਸੇਗਾ, ਤੇ ਬੰਦਾ ਬਦਲਣਾ ਜਾਏਗਾ, ਬੰਦਾ ਹੋਰ ਦਾ ਹੋਰ ਹੋ ਜਾਏਗਾ। ਤੁਸੀਂ ਵੇਖਿਆ ਕਈ ਮਹਾਂਪੁਰਸ਼ ਜਿਹੜੇ ਭਗਤੀ ਤੇ ਸਿਮਰਨ ਵਾਲੇ ਨੇ, ਸ਼ਕਲੋਂ ਕੋਈ ਬਹੁਤੇ ਸੋਹਣੇ ਨੇ, ਲੇਕਿਨ ਆਖੀਦਾ ਬਾਬਾ ਜੀ ਦੇ ਦਰਸ਼ਨ ਕਰਨੇ। ਕਿਉਂ? ਕੀ ਦਰਸ਼ਨਾਂ ਚ ਕੀ ਪਿਆ ਹੈ? ਕਾਲਾ ਰੰਗ ਹੈ, ਮੂੰਹ ਤੇ ਮਾਤਾ ਦੇ ਵੀ ਦਾਗ ਨੇ, ਮੋਟੀ ਸਾਰੀ ਐਨਕ ਲੱਗੀ ਹੋਈ ਏ, ਬਾਬੇ ਦਾ ਵੇਖਣ ਵਾਲਾ ਕੀ ਏ? ਉਸ ਬਾਬੇ ਦਾ ਜੀਵਨ ਵੇਖਣ ਵਾਲਾ, ਉਹਦੇ ਦਰਸ਼ਨ ਕਰਕੇ ਚਿੱਤ ਪ੍ਰਸੰਨ ਹੁੰਦਾ, ਕਿਉਂਕਿ ਉਹ ਬੰਦਾ ਰਵਿਦਾਸ ਦੀ ਨਗਰੀ ਦੇ ਵਸਣ ਵਾਲਾ ਹੈ, ਜਿੱਥੇ ਬੇਗਮਪੁਰਾ ਹੈ, ਸੂਖ ਮਹਿਲ ਜਾ ਕੇ ਊਚ ਦੁਆਰੇ, ਬੰਦਾ ਬਦਲ ਜਾਂਦਾ ਹੈ। ਉਸ ਅਵਸਥਾ ਚ ਜਾ ਕੇ ਮਨੁੱਖ ਬਾਹਰੋਂ ਭਾਵੇਂ ਕੁਝ ਨਜ਼ਰ ਆਵੇ, ਅੰਦਰੋਂ ਇੰਨਾ ਪਵਿੱਤਰ ਤੇ ਸਵੱਛ ਹੋ ਜਾਂਦਾ ਹੈ, ਗੁਰੂ ਨਾਨਕ ਨੂੰ ਚੰਗਾ ਲੱਗਦਾ, ਪ੍ਰਭੂ ਨੂੰ ਚੰਗਾ ਲੱਗਦਾ, ਸੰਸਾਰ ਨੂੰ ਚੰਗਾ ਲੱਗਦਾ, ਆਪਣੇ ਆਪੇ ਨੂੰ ਚੰਗਾ ਲੱਗਦਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੰਗਤ ਸਹਿਤ ਬੈਠੇ ਸਨ, ਕੁਝ ਪਿਆਰੀਆਂ ਪਿਆਰੀਆਂ ਵਿਚਾਰਾਂ ਦੇ ਨਾਲ ਸਿਮਰਨ ਅਭਿਆਸ ਦਾ ਸਮਾਂ ਸੀ, ਸਾਰੇ ਜੁੜ ਕੇ ਨੇਤਰ ਬੰਦ ਕਰਕੇ ਚੌਂਕੜੇ ਮਾਰ ਕੇ ਬੈਠੇ, ਸਾਹਿਬ ਆਪ ਵੀ ਜੁੜ ਕੇ ਬੈਠੇ। ਅਚਾਨਕ ਥੋੜੀ ਜਿਹੀ ਖਲਬਲੀ ਹੋ ਗਈ,
باہر شور مچیا. صاحبہ نے نیتر کھولے، کیوں بھائی یہ باہر رولا کد ہے، شور کد ہے؟ کسی پریمی نے کیا کہنے لگا، مہاراج آپ باہر ایک بندہ آیا، وہ کہندا بھی اپنے اس ستھان تے کوئی چور آوڑے. صاحب مسکرا پے، کہنے لگے انہوں نے ویکھیا ہے کہ جی ہاں کھرا آیا ہے، بندہ آیا ہے دوڑ کے اندر لنگ آیا، وہ کھرا دستا ہے کہ اس دروازے اندر اندر لنگے. صاحب کہنے لگے جڑے چور دے پالو نے انہوں بلا لیا اندر، چور دے لبن والے نو کھوجیاں نو بلا لو اندر. وہ بندے جڑی وار لگی سی چور دے مگرو آ گئے. مہاراج دا ستکار کیتا، کہنے لگے ستگرو جی ساڈا چور ایتھے اندر آیا، کھرا دستا ہے. صاحب کہنے لگے بھائی جی تہاڈا چور ایتھے تے ویکھ لو، آ جاؤ. آ جڑے بندے بیٹھے نے سنگت سجی ہوئی این جڑ کے بیٹھے نے سارے. صاحب کہنے لگے انہاں دے وچوں جڑا تہاڈا چور ہے بھائی دیکھ لو، ویکھیا کسے نے؟ ایک بندہ کہندا جی میں ماری جی چلک ویکھی سی، باقی تا کھرا ہی لبدے آئے. صاحب کہنے لگے جی ویکھیا تے لب لو. وہ سارے دیکھن لگ گئے، وہ دیکھی جا رہے نے بندہ نہیں پیا لبدا. اگے پاسے آ گئے، اگلے پاسے سارے دے چہرے ول ویکھدے نے، بندہ اجے بھی نہیں لبدا پیا. صاحب اپنے آسن تو اٹھ بیٹھے. وہ جڑا نواں گنتک سی، جڑا نواں بندہ آ کے بیٹھا سی نا، صاحب تا جان دے پچھان دے نے سب نو. صاحب نے وہ پیٹھ پیچھے آ کے وہ سر تے ہاتھ رکھ دیا، کہنے لگے آ بندہ تا نہیں تہاڈا. جس ویلے صاحب نے سر تے ہاتھ رکھیا، اس بندے دے اندر ایک چرناہٹ چھڑی، وہ لوں لوں چ رس بھر گیا. صاحب نے میرے سر تے ہاتھ رکھ دیتا. صاحب گرو ارجن صاحب سچے پاتشاہ دا ہاتھ میرے پاپی دے سیس تے، وہ نیترا چ پتا نہیں کی بھر گیا، نیتر بند نے، سارا شریر جڑا روم روم وہ رس نال بھرے ہے، سواد نال بھرے ہے. وہ اگاہ ہوئے کہ مہاراج اچیچا کہندے پے نے آ تا نہیں تہاڈا بندہ. وہ اگے ہوئے، انہوں نے ویکھیا، ویخ کے سر مارتا، کہنے لگے نہیں مہاراج اے تا نہیں، اے تا کوئی پرم ساتھ جاپتا ہے، اے تا کوئی پرم سنت جاپتا ہے، اے تا کوئی تہاڈا پیارا رب دے پیار والا ایڈا جڑیا بندہ مہاراج، اے چور تا ہو ہی نہیں سکتا، سانو ملیکھا لگتا. مہاراج اتنے جنے بیٹھے نے نہ چور کوئی جاپتا ہی نہیں. صاحب کہنے لگے تہاڈا مال کی لے کے دوڑیا؟ کہ جی مال تا چھڈ گیا، مال تا چھڈ کے بجیا. صاحب کہنے لگے پھر انج کرو، مال تہاڈے کول پہنچ گیا، چور ساڈے کول پہنچ گیا، پاویں وہ کدھرے بھی ہے، مال تسی اپنا سانبھو، چور نو اسی سانبھلا. کہ مہاراج جی حکم، صاحب نے حکم پا کے وہ تا پرسن چت مڑ گئے کہ مہاراج جو تسی کہندے ہو ٹھیک ہے. سکھاں کیا مہاراج جے چور ایتھے ہی تے آپا کچھ خیال کریے؟ صاحب کہنے لگے خیال کرن دی لوڑ ہی نہیں، ایتھے جڑا آ گیا چور ہن چور نہیں رہ سکدا. دھیان دینا، جڑا گرو کی حضوری چ آ کے بھی نہ بدلے، گرو کی سنگت وچ آ کے بھی نہ بدلے، گرو کی سوہ پا کے بھی نہ تبدیل ہوئے. بابا رام کشن جی اڈن شاہی گرمکھ پیارے سیوا پنتھی، انہاں دے کول کوئی بندہ ملن آ گیا سی، آ کے بڑے پیار نال ملیا تے کہن لگا بابا جی ایک چھوٹی جی امانت رکھنی ہے. کہن لگے کی ہے؟ کہن لگا تھوڑا جہا گھیو دا ایک پیپا ہے، رکھ جاواں تہاڈے کول، اگلے پنڈوں ہو کے کل مڑدا لے جاواں گا. کہن لگے اس طرح کر، میرے کول کاہدے لئی لے آیا، اندر مہاراج دے کمرے چ رکھ جا. تن گرو گرنتھ صاحب والے کمرے چ، وڈے کمرے چ، اتھے ہال چ رکھ جا جتھے سنگت بیٹھدی، اتھے رکھ جا، کل آ کے لے جائی. گیا پیپا اتھے نکر چ رکھ کے چلا گیا. اگلے دن پھر آ گیا، آیا سیدھا متھا ٹیکیا، جا کے ویکھیا پیپا اتھے نہیں سی. آ گیا فتح بلائی، پیار نال ملیا بابا جی نو، کہن لگا بابا جی پیپا اتھے نہیں ملیا. کہن لگے کوئی گل نہیں، پنڈاری نے چک کے سامھ دیتا ہو. سٹور والے نو پوچھ بلا لیا، کیوں بھائی گرمکھا دا پیپا تو رکھے آ؟ کہندا جی میں تا ویکھیا نہیں. اچھا لانگری نو بلاؤ، نے کتے ورتی نہ لیا. لانگری نو بلایا، کیوں بھائی گرمکھا تو ادا پیپا تا نہیں لے لیا، چک لیا کتے ورت لیا، اندر ہال وچ پیا سی. کہندا جی میں تا ویکھیا وی نہیں، مینوں لوڑ ہی نہیں پئی. بابا جی رون لگ پئے، وہ کہن لگا مہاراج بابا جی تسی روندے کیوں جی؟ تو ساڈے نیتر کیوں سجل ہو گیا؟ تہاڈا کچ کیوں بھر گیا؟ ایک پیپا گھیو دی گل ہے، تہاڈے بخشے لویرے نے، تہاڈیاں آسیساں نال کچ ساریاں پدارتھاں دی کوئی کمی نہیں، گھیو ہور ہو جائے گا، ایڈی کیڑی گل ہے؟ میں تاں کسے متر نوں دینا سی، کٹھا کر کے لیاندا سی، کوئی نہیں اونوں پھر دے دیاں گے، تسی دل کیوں چھوٹا کر لے؟ ایک پندرہ سولہ سر گھیو دی گل ہے. بابا جی کہن لگے تیرے پندرہ سولہ سر گھیو نوں نہیں روندے، اسی اس بندے نوں رونے جڑا گردربار وچ آیا چور تے چور دا چور، ہی مڑ گیا اتھوں بھی چوری کر کے گیا، وہ ہن ساتھ کتھے بنے گا؟ اسی اودے جیون نوں رونے ہاں. سربت کا بھلا لوچن والے چاہتے نے جڑا گرو کی حضوری چایا، اتوں تک کم سے کم بدل کے جا، اتوں تک سونا ہو کے جا.
ਚੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਡਾਕੂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਾਂ ਪੁੱਤਰ ਦੀ ਸਾਂਝ ਟੁੱਟ ਜਾਂਦੀ ਹੈ ਪਿਓ ਨੂੰ ਚੰਗਾ ਨਹੀਂ ਲੱਗਦਾ, ਭਰਾਵਾਂ ਨੂੰ ਚੰਗਾ ਨਹੀਂ ਲੱਗਦਾ ਹੋਰ ਕਿਸੇ, ਨਿਰੰਕਾਰ ਨੂੰ ਤੇ ਗੁਰੂ ਨਾਨਕ ਨੂੰ ਜਾਂ ਆਪਣੇ ਆਪ ਨੂੰ ਕਿੱਥੇ ਚੰਗਾ ਲੱਗਣਾ, ਸੰਸਾਰ ਨੂੰ ਕਿੱਥੇ ਚੰਗਾ ਲੱਗਣਾ, ਆਪਣਿਆਂ ਨੂੰ ਚੰਗਾ ਨਹੀਂ ਲੱਗਦਾ। ਮਾੜੀਆਂ ਵਹਿਬਤਾਂ ਵਾਲਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਰ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਕਮਜ਼ੋਰੀਆਂ ਹੋਣ, ਇਹ ਕਵੀ ਨੇ ਗੱਲ ਕਹੀ, ਉਹ ਕਹਿੰਦਾ ਕਰੋ ਦੋਸਤ ਤੋਂ ਪਹਿਲੇ ਆਪ ਆਪਣੀ ਇੱਜ਼ਤ, ਅਗਰ ਚਾਹਤੇ ਹੋ ਤੁਮ ਇੱਜ਼ਤ ਜ਼ਿਆਦਾ। ਤੂੰ ਚਾਹੁੰਦਾ ਸੰਸਾਰ ਤੇਰਾ ਮਾਣ ਕਰੇ ਤਾਂ ਤੂੰ ਪਹਿਲੇ ਆਪਣਾ ਮਾਣ ਕਰ। ਪਰ ਖਿਮਾ ਕਰਨਾ, ਮੈਂ ਸੋਹਣੇ ਸੋਹਣੇ ਕੱਪੜੇ ਵਿਖਾ ਕੇ ਹੋ ਸਕਦਾ ਤੁਹਾਨੂੰ ਕਿਸੇ ਹੱਦ ਤੱਕ ਚੰਗਾ ਲੱਗ ਜਾ, ਪਰ ਜੇ ਮੇਰੇ ਅੰਦਰ ਕਾਮ ਤੇ ਕ੍ਰੋਧ ਦੇ ਪਹਿਰੇ ਨੇ, ਮੈਂ ਆਪਣੇ ਆਪ ਨੂੰ ਚੰਗਾ ਤਾਂ ਨਹੀਂ ਲੱਗ ਸਕਦਾ, ਮੈਨੂੰ ਤਾਂ ਪਤਾ ਮੈਂ ਕੀ ਹਾਂ, ਮੇਰੀ ਕਰਤੂਤ ਕੀ। ਹਾਂ, ਜਿਸ ਦਿਨ ਮੈਂ ਅੰਦਰੋਂ ਸੁੱਚਾ ਹੋ ਜਾਵਾਂ, ਮੈਂ ਆਪਣੀ ਨਿਗਾਹ ਵਿਚ ਆਪ ਹੀ ਉੱਚਾ ਉੱਠ ਜਾਵਾਂ, ਆਪ ਹੀ ਸ਼ੁੱਧ ਹੋ ਜਾਵਾਂ, ਉਦਨ ਤੁਸੀਂ ਵੀ ਮਾਣ ਕਰੋਗੇ, ਸੰਸਾਰ ਮਾਣ ਕਰੇਗਾ, ਉਦਨ ਗੁਰੂ ਨਾਨਕ ਵੀ ਮਾਣ ਦੇਵੇਗਾ। ਜਿਸ ਦਿਨ ਮੈਂ ਆਪਣੀ ਇੱਜ਼ਤ ਦੇ ਆਪ ਯੋਗ ਹੋ ਜਾਵਾਂਗਾ, ਉਦਨ ਸੰਸਾਰ ਕਿਵੇਂ ਨਾ ਮਾਣ ਕਰੇਗਾ, ਪ੍ਰਭੂ ਦੇ ਦਰ ਤੇ ਵੀ ਉੱਚਾ ਹੋ ਜਾਵਾਂਗਾ। ਜਿਹੜਾ ਗੁਰੂ ਦਰ ਨਾਲ ਜੁੜ ਗਿਆ,

ਚਾਹੁੰਦਾ ਤੇ ਹੈ ਤੂੰ ਪ੍ਰਮਾਤਮਾ ਦੇ ਨਾਲ ਮਿਲਾ, ਪਰ ਕਿਵੇਂ ਤੇਰਾ ਮਿਲਾ ਪ੍ਰਮਾਤਮਾ ਦੇ ਨਾਲ ਹੋਵੇ। ਜਿਹੜੇ ਗੁਣ ਪ੍ਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ ਕਿਸੇ ਚੰਗਿਆਈ ਨਾਲ ਹੈ, ਸ਼ੁਭ ਗੁਣਾ ਕਰਕੇ ਹੈ, ਸ਼ੁਭ ਕਰਮਾਂ ਕਰਕੇ ਹੈ। ਜੇ ਸ਼ੁਭ ਗੁਣ ਨਹੀਂ, ਸ਼ੁਭ ਕਰਮ ਨਹੀਂ, ਤੇ ਉਹ ਚੰਗਾ ਕਿਵੇਂ ਹੋ ਸਕਦਾ? ਸਾਹਿਬ ਕਥਨ ਕਰਦੇ ਨੇ ਕਿ ਪ੍ਰਮਾਤਮਾ ਨਾਲ ਮਿਲਾਪ ਤੇ ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰਾ ਪ੍ਰਮਾਤਮਾ ਨਾਲ ਮਿਲਾਪ ਹੋ ਜਾਏ, ਮੇਰਾ ਸੰਬੰਧ ਜੁੜ ਜਾਏ, ਪਰ ਕਿਵੇਂ?

ਦੋ ਮਿੱਤਰਾਂ ਨੂੰ ਆਪਸ ਵਿੱਚ ਕੰਮ ਪਿਆ। ਇੱਕ ਮਿੱਤਰ ਨੇ ਕਿਹਾ, ਲੈ ਮਿੱਤਰਾ ਮੇਰਾ ਕੰਮ ਕਰਨਾ ਹੀ। ਕਹਿਣ ਲੱਗਾ, ਚੰਗਾ ਕਰ ਦੇਵਾਂਗਾ। ਸਮਾਂ ਪੈ ਗਿਆ, ਭੁੱਲ ਗਿਆ, ਨਾ ਕੀਤਾ। ਇੱਕ ਦਿਨ ਮੁਲਾਕਾਤ ਹੋਈ।

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚ ਰਾਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਤੇ ਉਹਨੇ

ਦੂਸਰੇ ਦਾ ਕੋਈ ਇੱਕ ਕਾਜ ਸਵਾਰ ਸਕਦਾ ਹੈ, ਕੋਈ ਦੋ, ਕੋਈ ਤਿੰਨ, ਕੋਈ ਦਸ, ਕੋਈ ਸੌ, ਮਗਰ ਸਾਰੇ ਕਾਰਜ ਸਵਾਰਨ ਵਾਲਾ ਸਮਰੱਥ ਉਹ ਪਰਿਪੂਰਨ ਪਰਮਾਤਮਾ ਹੈ। ਤੇ ਗੁਰਸਿੱਖ ਇਹ ਯਕੀਨ ਕਰਦਾ ਹੈ ਕਿ ਮੈਂ ਮਨੁੱਖ ਦੇ ਚਰਨਾ ਕਮਲਾਂ ਤੋਂ ਕੀ ਲੈਣਾ ਹੈ, ਮਨੁੱਖ ਦੀ ਓਟ ਕਰਕੇ ਕੀ ਲੈਣਾ ਹੈ, ਕਿਉਂ ਨਾ ਮੈਂ ਉਸ ਪਰਮੇਸ਼ਵਰ ਦੀ ਓਟ ਲਵਾਂ।

You're listening to SeekNet Radio, broadcasting live.

ਬਖਸ਼ਲਾਵੇ ਤੇਰੀ ਰਹਿਮਤ, ਨਹੀਂ ਤਾਂ ਅਸੀਂ ਤਾਂ ਜੁੱਤੀਆਂ ਦੇ ਕੰਦ ਪਾਹੀ ਪਾਹੀ। ਗੁਨਾਹ ਬੜੇ ਨੇ ਜਿਸ ਵੇਲੇ ਆਪਣੇ ਆਪ ਤੇ ਝਾਤ ਮਾਰਦੇ ਆ ਮੇਰੇ ਸਾਹਿਬ, ਆਪਣਾ ਹਿਰਦਾ ਕੰਬ ਜਾਂਦਾ। ਤੂੰ ਬਖਸ਼ ਲਏਗਾ ਬਖਸ਼ੇ ਜਾਵਾਂਗੇ, ਨਹੀਂ ਤਾਂ ਲੇਖੇ ਕੀਤੀਆਂ ਸਾਡੀ ਗੱਲ ਨੀ ਪੜਨੀ। ਲੇਖੇ ਕਤਹਿ ਨਾ ਛੂਤੀ ਹੈ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੁਣਿਆ ਤੂੰ ਬਖਸ਼ੰਦ ਹੈ ਬਖਸ਼ਣ ਹਾਰਾ ਹੈ, ਖਿਮਾ ਤੇਰਾ ਸੁਭਾਅ ਹੈ ਪਾਪ ਮੇਰਾ ਸੁਭਾਅ ਹੈ, ਹਮਰੋ ਸਹਾਓ ਸਦਾ ਸਦ ਭੁੱਲਣ। ਸਾਡਾ ਸੁਭਾਅ ਬਣ ਚੁੱਕਾ ਹੈ ਪੈਰ ਪੈਰ ਤੇ ਗਲਤੀ ਕਰਨਾ, ਤੇਰਾ ਪੁਰਾਣਾ ਸੁਭਾਅ ਹੈ ਭੁੱਲਿਆਂ ਨੂੰ ਬਖਸ਼ ਦੇਣਾ। ਇਹ ਗੱਲ ਵੱਖਰੀ ਹੈ ਮੇਰੇ ਮਾਲਿਕ, ਬਖਸ਼ਦਾ ਤੂੰ ਉਹਨਾਂ ਨੂੰ ਜਿਹੜੇ ਭੁੱਲ ਮੰਨ ਲੈਂਦੇ। ਜੇ ਭੁੱਲ ਮੰਨਣਾ ਹੀ ਨਾ ਤੇਰੀ ਬਖਸ਼ਿਸ਼ ਦਾ ਰਹਿਮਤ ਦਾ ਪਾਤਰ ਮੈਂ ਕਿਵੇਂ ਬਣ ਜਾ, ਜਿਨ੍ਹਾਂ ਨੇ ਤੇਰੇ ਸਾਹਮਣੇ ਆਪਣੇ ਗੁਨਾਹਾਂ ਨੂੰ ਮੰਨ ਲਿਆ। ਜਿਵੇਂ ਈਸਾਈਆਂ ਵਿੱਚ ਇੱਕ ਮਤ ਹੈ ਜਿਹਨੂੰ ਕਨਫੈਸ਼ਨ ਕਹਿੰਦੇ, ਕਨਫੈਸ ਕਰ ਲੈਣਾ, ਮੰਨ ਲੈਣਾ, ਕਮਿਟ ਕਰ ਲੈਣਾ ਕਿ ਮੈਂ ਗਲਤੀ ਕੀਤੀ, ਹੋ ਗਈ ਮੇਥੋਂ ਭੁੱਲ, ਅਣਜਾਣ ਸਾਂ ਭੁੱਲ ਹੋ ਗਈ ਹੈ, ਮੈਂ ਖਿਮਾ ਚਾਹੁੰਦਾ। ਜਿਸ ਵੇਲੇ ਖਿਮਾ ਮੰਗਣ ਦੀ ਬਿਰਤੀ ਲੈ ਕੇ ਬਹੀਏ ਸਾਹਿਬ ਜੀ, ਤੁਸੀਂ ਬਖਸ਼ੰਦ ਹੋ, ਬਖਸ਼ਿਸ਼ ਕਰਨ ਦੀ ਬਿਰਤੀ ਲੈ ਕੇ ਤੁਸੀਂ ਪਹਿਲਾਂ ਹੀ ਬੈਠੇ। ਤੇ ਜਦੋਂ ਵੀ ਮੈਂ ਆਪਣੇ ਆਪ ਤੇ ਨਿਗਾਹ ਮਾਰੀ, ਮੈਨੂੰ ਸੋਚਣਾ ਪਿਆ ਕਿ ਮੇਰਾ ਖਿਮਾ ਮੰਗੇ ਬਿਨਾਂ ਗੁਜ਼ਾਰਾ ਨਹੀਂ। ਜਦੋਂ ਜਦੋਂ ਮੈਂ ਆਪਣੇ ਕਰਮਾਂ ਤੇ ਆਪਣੀ ਕਰਨੀ ਤੇ ਨਿਗਾਹ ਮਾਰੀ, ਬੜੀ ਘਬਰਾਹਟ ਹੋਈ ਕਿ ਜੇ ਮੈਂ ਇਹਨਾਂ ਕਰਮਾਂ ਦੇ ਅਨੁਸਾਰ ਗਿਣਿਆ ਗਿਆ ਤੇ ਕੀ ਹੋਵੇਗਾ। ਨਹੀਂ, ਇੱਕ ਆਸ ਲੈ ਕੇ ਬੈਠਾ ਕਿ ਨਾ ਤਾਂ ਇਹ ਪਾਪ ਧੋਤੇ ਹੀ ਜਾ ਸਕਦੇ, ਨਾ ਹੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਮੈਂ ਕਿਤੇ ਇੱਕ ਪਲ ਵਿੱਚ ਉਨੀ ਹੋ ਜਾਵਾਂ, ਸਾਧ ਬਣ ਜਾਵਾਂ, ਬਹੁਤ ਵੱਡਾ ਦੇਵਤਾ ਬਣ ਜਾਵਾਂ। ਬੜੀਆਂ ਗਲਤੀਆਂ ਤੇ ਗੁਨਾਹ ਪਿੱਛੇ ਵੀ ਹੋਏ ਨੇ, ਹੋ ਸਕਦਾ ਅੱਗੇ ਵੀ ਹੁੰਦੇ ਚਲੇ ਜਾਣ। ਇੱਕ ਜ਼ਰੂਰ ਹੈ, ਤੁਸੀਂ ਰਹਿਮਤ ਕਰੋ ਤੇ ਮੇਰੀ ਨਿਗਾਹ ਆਪਣੇ ਗੁਨਾਹਾਂ ਤੇ ਰਵੇ ਤਾਂ ਕਿ ਕੁਝ ਬਚਾਅ ਹੋ ਸਕੇ, ਮੈਨੂੰ ਮਹਿਸੂਸ ਹੋ ਸਕੇ, ਅਹਿਸਾਸ ਰਵੇ, ਪ੍ਰਤੀਤੀ ਰਵੇ ਕਿ ਮੇਰੇ ਅੰਦਰ ਗੁਨਾਹਾਂ ਦਾ ਢੇਰ ਲੱਗ ਗਿਆ। ਤੇ ਜਦੋਂ ਇਹ ਅਹਿਸਾਸ ਹੋਵੇਗਾ ਮੈਂ ਆਪਣੇ ਅੰਦਰੋਂ ਇਸ ਗੰਦ ਨੂੰ ਕੱਢਣ ਦਾ ਯਤਨ ਵੀ ਕਰ ਸਕਾਂ, ਕੁਝ ਬਚਾਅ ਹੋ ਸਕੇਗਾ, ਅੱਗੋਂ ਤੋਂ ਕੁਝ ਬਚਾਅ ਹੋ ਸਕੇਗਾ। ਜਿਨ੍ਹਾਂ ਗੁਨਾਹਾਂ ਦੇ ਭਾਰ ਨਾਲ ਮੇਰਾ ਹਿਰਦਾ ਦਬਿਆ ਦਬਿਆ, ਉਹਨਾਂ ਗੁਨਾਹਾਂ ਤੋਂ ਬਚਣ ਦਾ ਅੱਗੇ ਹੀ ਯਤਨ ਹੋ ਸਕੇ। ਬਖਸ਼ਿਸ਼ ਤੁਸੀਂ ਕਰ ਦੇਣੀ, ਅੱਗੋਂ ਤੋਂ ਗੁਨਾਹਾਂ ਤੋਂ ਤੁਸੀਂ ਬਚਾ ਲੈਣਾ। ਜੈਸੇ ਬਾਰਕ ਭਾਏ ਸਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬਹੁ ਭਾਤੀ, ਬਹੁਲ ਪਿਤਾ ਕਾ ਲਾਵੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ, ਅੱਗੋਂ ਰਾਹ ਤੁਸੀਂ ਦਰਸਾ ਦੇਣਾ, ਨਹੀਂ ਤਾਂ ਕੋਈ ਹਾਲ ਨਹੀਂ। ਸੁਭਾਅ ਮੇਰਾ ਏਡਾ ਗੰਦਾ ਹੈ, ਏਡਾ ਗਲਤ ਜਾ ਰਿਹਾ, ਲੋਭ ਮੋਹ ਮਗਨ ਅਪਰਾਧੀ, ਪੈਰ ਪੈਰ ਦੇ ਅਪਰਾਧ ਕਰ ਰਿਹਾ, ਗੁਨਾਹ ਕਰ ਰਿਹਾ, ਲੋਭ ਮੋਹ ਦੇ ਵਿੱਚ ਮਗਨ ਹਾਂ। ਤੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਮੈਥੋਂ ਕੋਈ ਨਹੀਂ ਹੋ ਰਿਹਾ, ਕਰਨ ਹਾਰ ਕੀ ਸੇਵ ਨਾ ਸਾਧੀ, ਕਿਰਪਾ ਕਰੋ ਇਸ ਝੋਲੀ ਚ ਆਪਣੀ ਭਗਤੀ ਤੇ ਆਪਣਾ ਨਾਮ ਪਾਓ, ਕਿਉਂਕਿ ਪਾਪੀਆਂ ਨੂੰ ਸ਼ੁੱਧ ਕਰ ਦੇਣ ਵਾਲਾ ਪਤਕ ਪਾਵਨ ਪ੍ਰਭ ਨਾਮ ਕੁਮਾਰੇ, ਰਾਖ ਲਿਓ ਮੋਹ ਨਿਰਗੁਣ ਯਾਰੇ, ਮੈਨੂੰ ਨਿਰਗੁਣ

ਕਹਿੰਦਾ ਕਾਚੀ ਦੇ ਮਾਨੁਖ ਅਭਿਮਾਨੀ ਇਸ ਕੱਚੀ ਦੇਹ ਦੇ ਹੰਕਾਰ ਚ ਮਤਾ ਹੋਇਆ ਗਲਤੀਆਂ ਕਰਦਾ ਚਲਿਆ ਜਾਂਦਾ। ਸਵਾਦ ਬਾਦ ਝੂਠ ਵਿਚ ਰਸਾਂ ਵਿਚ ਈਰਖ ਮਦ ਮਾਇਆ ਹੰਕਾਰ ਵਿਚ ਈਰਖਾ ਵਿਚ ਮਾਇਆ ਵਿਚ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁੱਖ ਭੰਜਨ ਜਗ ਜੀਵਨ ਹਰ ਰਾਇਆ। ਮੇਰੇ ਵਾਹਿਗੁਰੂ ਜੀ ਤੁਸੀਂ ਇਹਨਾਂ ਪਾਪਾਂ ਦੇ ਦੁੱਖ ਦੂਰ ਕਰਨ ਯੋਗ ਜਿਨ੍ਹਾਂ ਨੇ ਜਗਤ ਨੂੰ ਜੀਵਨ ਦਿੱਤਾ ਹੈ ਉਹ ਆਤਮਕ ਜੀਵਨ ਵੀ ਬਖਸ਼ ਸਕਦੇ। ਸਗਲ ਤਿਆਗ ਨਾਨਕ ਸ਼ਰਨਾਇਆ ਮੈਨੂੰ ਤਾਂ ਇੰਨਾ ਵੀ ਪਤਾ ਨਹੀਂ ਜੀਵਨ ਮਿਲਿਆ ਕਾਹਦੇ ਲਈ। ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਕਿਸ ਕੰਮ ਨੂੰ ਤੂੰ ਮੈਨੂੰ ਸਿਰਜਿਆ ਸੀ ਕਿਸ ਕੰਮ ਵਾਸਤੇ ਮੈਨੂੰ ਜੀਵਨ ਮਿਲਿਆ ਹੈ ਕਿਹੜੇ ਪੁੰਨਾ ਕਰਕੇ ਜੀਵਨ ਮਿਲ ਗਿਆ। ਜਨਮ ਕਵਨ ਫਲ ਪਾਇਆ ਭਾਵਨਿਤ ਤਰਨ ਤਾਰਨ ਚਿੰਤਾ ਮਰ ਇੱਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਮੇਰੇ ਸਾਹਿਬ ਜੀ ਅਸੀਂ ਤਾਂ ਏਡੇ ਵੱਡੇ ਗੁਨਾਹਗਾਰ ਹਾਂ। ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨੀ ਸਾਧੀ ਜਿਨ੍ਹੇ ਜ਼ਿੰਦਗੀ ਦਿੱਤੀ ਹੈ ਉਹਨੂੰ ਵੀ ਕਦੇ ਚੇਤੇ ਨਾ ਇੰਨੇ ਕਿਰਤਕ ਹਨ ਕਿ ਜਿਸ ਨੇ ਜ਼ਿੰਦਗੀ ਸਵਾਸ ਖਾਣ ਪਾਣ ਭੋਜਨ ਪਹਿਰਾਣ ਸਭ ਕੁਝ ਬਖਸ਼ਿਆ ਹੈ ਉਹਦਾ ਹੀ ਚੇਤਾ ਕੋਈ ਪਰ ਧਨ ਕਿਹੜੇ ਪਾਸੇ ਮਨ ਲੱਗਾ। ਲੋਕਾਂ ਦੇ ਧਨ ਵੱਲ ਵੇਖਦੇ ਹਾਂ ਲੋਕਾਂ ਦੇ ਸਰੀਰਾਂ ਵੱਲ ਵੇਖਦੇ ਹਾਂ ਪਰ ਧਨ ਪਰ ਧਨ ਪਰਤੀ ਨਿੰਦਾ ਬੁਰਾਈਆਂ ਵੀ ਲੋਕਾਂ ਦੀਆਂ ਵੇਖੀਆਂ ਨੇ ਆਪਣੀਆਂ ਨਜ਼ਰ ਨਹੀਂ ਆਈ ਲੋਕਾਂ ਦੀ ਨਿੰਦਿਆ ਕਰਦੇ ਰਹਿ ਗਏ ਤੇ ਆਪਣੀਆਂ ਨੇਕੀਆਂ ਦੀਆਂ ਫੜਾਂ ਮਾਰਦੇ ਰਹਿ ਗਏ ਆਪਣੀਆਂ ਬੁਰਾਈਆਂ ਵੱਲ ਧਿਆਨ ਨਾ ਕੀਤਾ ਪਰ ਅਪਵਾਦ ਨਾ ਛੂਟੇ ਲੋਕਾਂ ਨਾਲ ਝਗੜੇ ਕਰਦੇ ਆ ਰਹੇ। ਆਵਾ ਕੌਣ ਹੋਤ ਹੈ ਖੁਣ ਖੁਣ ਇਹ ਪ੍ਰਸੰਗ ਨਾ ਟੁੱਟੇ ਇਹੀ ਕਾਰਨ ਹੈ ਮੇਰਾ ਮੁੜ ਮੁੜ ਕੇ ਜੰਮਣਾ ਮਰਨਾ ਬਣਿਆ ਹੋਇਆ ਆਉਣਾ ਜਾਣਾ ਤੇ ਭਟਕਣਾ ਬਣੀ ਹੋਈ ਇਹ ਕਹਾਣੀ ਮੁੱਕਣ ਚ ਨਹੀਂ ਪਈ ਆ। ਜੇ ਕਰ ਕਥਾ ਹੋਤ ਹਰ ਸੰਤਨ ਜਿੱਥੇ ਤਾਂ ਭਗਤ ਜਨ ਬਹਿ ਕੇ ਰੱਬ ਦੀ ਗੱਲ ਕਰਦੇ ਨੇ ਉਥੇ ਇੱਕ ਨਿਮਖ ਨਾ ਕੀਨੋ ਮੈਂ ਤੇਰਾ ਮਨ ਕਰਕੇ ਤਨ ਕਰਕੇ ਪੂਰੇ ਤੌਰ ਤੇ ਮੈਥੋਂ ਇੱਕ ਪਲ ਵੀ ਜੁੜਿਆ ਨਹੀਂ ਜਾਂਦਾ ਮਨ ਕਰਕੇ ਮੇਰਾ ਉਥੇ ਫੇਰਾ ਨਹੀਂ ਪਿਆ ਲੱਗਦਾ ਟਿਕਿਆ ਨਹੀਂ ਜਾਂਦਾ ਵਿੱਚ। ਲੰਪਟ ਚੋਰ ਦੂਤ ਮਤਵਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇ ਇਹਨਾਂ ਦੇ ਮਾਰੇ ਹੋਏ ਜਿਹੜੇ ਬੁਰੇ ਲੋਕ ਨੇ ਤਿੰਨ ਸੰਗ ਸਦਾ ਬਸੇਰਾ ਉਹਨਾਂ ਲੋਕਾਂ ਦੇ ਨਾਲ ਮੇਰਾ ਵਾਸਾ ਨਿਤ ਦਾ ਬਣਿਆ। ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੇ ਮੋਹ ਮਾਹੀ ਜ਼ਿੰਦਗੀ ਵਿਚ ਇਕੱਠਾ ਮੈਂ ਕੀ ਕੀਤਾ। ਕਾਮ ਇਕੱਠਾ ਕਰ ਲਏ ਕ੍ਰੋਧ ਇਕੱਠਾ ਕਰ ਲਏ ਮਾਇਆ ਇਕੱਠੀ ਕਰ ਲਈ ਹੰਕਾਰ ਇਕੱਠਾ ਕਰ ਲਿਆ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਇਹ ਨੇਕੀ ਦੇ ਕੰਮ ਜਿਹੜੇ ਨੇ ਸੁਪਨੇ ਵਿਚ ਵੀ ਨਹੀਂ ਪਏ ਆਉਂਦੇ ਉਂਝ ਤਾਂ ਮੈਂ ਜੀਵਨ ਚ ਕੀ ਕਰ ਲਏ ਨੇਕੀ ਤੇ ਪੜ੍ਹਾਈ ਮੇਰੇ ਸੁਪਨੇ ਵਿਚ ਵੀ ਨਹੀਂ ਪਈ ਆਉਂਦੀ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤਾਂ ਸਾਡਾ ਸ਼ੀਸ਼ਾ ਬਣਾਉਣ ਲੱਗਿਆ ਕਮਾਲ ਕਰਤੀ। ਸਾਹਿਬ ਕਹਿੰਦੇ ਨੇ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਸਮੁੰਦਰ ਸਾਗਰ ਜਿੰਨਾ ਤੂੰ ਪਾਣੀ ਨਾਲ ਭਰਿਆ ਇਹ ਤੋਂ ਵੀ ਬਹੁਤੇ ਔਗਣ ਨੇ ਸਾਡੇ ਕਦੇ ਕਦੇ ਧਿਆਨ ਮਾਰਦੇ ਰਹੀਏ ਬਹੁਤ ਫਰਕ ਪੈ ਸਕਦਾ। ਸਹਿਬ ਪੰਚਮ ਪਾਤਸ਼ਾਹ ਕੋਲ ਪਿਸ਼ਾਵਰ ਦੀ ਕਾਬਲ ਦੀ ਸੰਗਤ ਆਈ ਸੀ ਸੂਬਾ ਸਰਹੱਦ ਦੀ ਸੰਗਤ ਆਈ ਸੀ ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ ਸਾਹਿਬ ਜੀ ਗਲਤੀਆਂ ਬੜੀਆਂ ਗੁਨਾਹ ਬੜੇ ਹੋ ਜਾਂਦੇ। ਸਾਹਿਬ ਕਹਿਣ ਲੱਗੇ ਫਿਰ ਕੀ ਹੋਇਆ ਕਹਿਣ ਲੱਗੇ ਮਹਾਰਾਜ ਕਿਵੇਂ ਬਖਸ਼ੇ ਜਾਵਾਂਗੇ। ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਕਰੋ ਜਦੋਂ ਅਗਲੇ ਸਾਲ ਆਓਗੇ ਨਾ ਪੂਰੇ ਸਾਲ ਦਾ ਹਿਸਾਬ ਕਰਕੇ ਲਿਆ ਜਿਹੜੀ ਗਲਤੀ ਤੇ ਗੁਨਾਹ ਹੋਏ ਉਹਦਾ ਵੀ ਹਿਸਾਬ ਕਰ ਲੈਣ ਲਿਖੀ ਜਾਣਾ ਨਾਲ ਉਹਨਾਂ ਜਿਹੜਾ ਪੁੰਨ ਕਰਮ ਕਰੋ ਚੰਗਾ ਕਰਮ ਕਰੋ ਉਹ ਵੀ ਲਿਖੀ ਜਾਣਾ। ਚਲੇ ਗਏ ਸਾਲ ਬਾਅਦ ਆ ਗਏ ਮਹਾਰਾਜ ਨੇ ਪੁੱਛਿਆ ਯਾਦ ਕਰਾਇਆ ਕਿਉਂ ਭਾਈ ਗੁਰਮੁਖੋ ਤੁਸਾਂ ਇੱਕ ਸਵਾਲ ਕੀਤਾ ਸੀ ਤੇ ਅਸਾਂ ਤੁਹਾਨੂੰ ਕਿਹਾ ਸੀ ਕਿ ਆਪਣੀਆਂ ਵਹੀਆਂ ਬਣਾਓ ਖਾਤੇ ਬਣਾਓ ਬਾਪ ਦੇ ਤੇ ਪੁੰਨ ਦੇ ਤੁਸੀਂ ਖਾਤੇ ਬਣਾਓ ਖਾਤੇ ਬਣਾਏ ਨੇ ਕਿ ਮਹਾਰਾਜ ਬਣਾਏ ਤਾਂ ਸਨ ਲਿਆਓ ਫਿਰ ਵਿਖਾਓ ਕਿ ਮਹਾਰਾਜ ਲਿਆਂਦੇ ਕੋਈ ਨੀ ਕਿਉਂ ਨੀ ਲਿਆਂਦੇ ਕਿ ਮਹਾਰਾਜ ਲਿਖਿਆ ਹੀ ਕੁਝ ਨਹੀਂ ਸੀ ਹੋਇਆ ਵਿੱਚ ਕਮਾਲ ਹੈ ਭਾਈ ਤੁਹਾਨੂੰ ਲਿਖਣ ਨੂੰ ਕਿਹਾ ਸੀ ਤੁਸਾਂ ਵਹੀਆਂ ਤੇ ਖਾਤੇ ਬਣਾਏ ਲਿਖਿਆ ਕਿਉਂ ਨੀ ਕਿ ਮਹਾਰਾਜ ਗੱਲ ਇਹ ਹੈ ਕਿ ਜਿਸ ਵੇਲੇ ਗੁਨਾਹ ਕੀਤਾ ਲਿਖਣ ਲੱਗੇ ਤੇ ਸੋਚਿਆ ਵੀ ਉੱਥੇ ਮਹਾਰਾਜ ਦੀ ਹਜ਼ੂਰੀ ਚ ਸੰਗਤ ਚ ਪੜ੍ਹ ਕੇ ਸੁਣਾਉਣਾ ਪਏਗਾ ਨੰਗੇ ਹੋ ਜਾਣਾ ਸ਼ਰਮ ਆ ਗਈ ਲਿਖਣ ਤੋਂ ਸ਼ਰਮ ਆ ਗਈ ਨਹੀਂ ਲਿਖਿਆ। ਮਹਾਰਾਜ ਕਹਿਣ ਲੱਗੇ ਫਿਰ ਪੁੰਨ ਕਰਮ ਵੀ ਕੋਈ ਨਹੀਂ ਕੀਤਾ ਪਾਪ ਕਰਮ ਤਾਂ ਲਿਖਣ ਲੱਗਿਆ ਸ਼ਰਮ ਆ ਗਈ ਕਿ ਮਹਾਰਾਜ ਨਿਰੀ ਸ਼ਰਮ ਨਹੀਂ ਆਈ ਪੜ੍ਹ ਕੇ ਫਿਰ ਕਰਨ ਲੱਗਿਆ ਵੀ ਸ਼ਰਮ ਆ ਗਈ ਕਿ ਜੇ ਤਾਂ ਕਰਾਂਗੇ ਤੇ ਲਿਖਣੇ ਪੈਣਗੇ ਮਹਾਰਾਜ ਦਾ ਹੁਕਮ ਹੈ ਜੇ ਲਿਖਾਂਗੇ ਤੇ ਸੁਣਾਉਣੇ ਪੈਣਗੇ ਨੰਗੇ ਹੋ ਜਾਣਗੇ।
ਇਸ ਕਰਕੇ ਪਾਪ ਕਰਮਾਂ ਤੋਂ ਬਚਦੇ ਹੀ ਚਲੇ ਗਏ, ਹੋਏ ਹੀ ਨਹੀਂ, ਤਕਰੀਬਨ ਬਚੇ ਹੀ ਰਹੇ ਹਾਂ ਸਾਲ ਭਰ। ਮਹਾਰਾਜ ਕਹਿਣ ਲੱਗੇ ਜੇ ਪਾਪ ਕਰਮ ਨਹੀਂ ਕੀਤੇ ਫਿਰ ਪੁੰਨ ਕਰਮਾਂ ਦਾ ਕੀ ਹਾਲ ਰਿਹਾ? ਕਿ ਮਹਾਰਾਜ ਉਹ ਕੁਝ ਕੁਝ ਹੋਏ ਜ਼ਰੂਰ ਨੇ ਪਰ ਲਿਖਣ ਲੱਗਿਆਂ ਸ਼ਰਮ ਆਈ, ਜੇ ਲਿਖੇ ਕਦੇ ਕਦੇ ਇੱਕ ਅੱਧਾ ਤਾਂ ਮਸਾਂ ਹੁੰਦਾ ਸੀ। ਤੇ ਜੇ ਕਹੀਏ ਵੀ ਲਿਖੀਏ ਤੇ ਆਖੀਏ ਨਾਲੇ ਤਾਂ ਹੰਕਾਰ ਹੋਵੇਗਾ ਤੇ ਨਾਲੇ ਕੀ ਗਿਣਤੀ ਦਿਆਂਗੇ ਮਹੀਨੇ 'ਚ ਇੱਕ ਪੁੰਨ ਕਰਮ ਹੋਇਆ ਸੀ ਕਿ ਮਹੀਨੇ 'ਚ ਦੋ ਹੋਏ ਸਨ। ਸ਼ਰਮ ਦੇ ਮਾਰੇ ਆ ਮਹਾਰਾਜ, ਕਿਉਂਕਿ ਪੁੰਨ ਕਰਮ ਬੜੇ ਥੋੜੇ ਸਨ, ਉਹ ਨਹੀਂ ਲਿਖੇ ਗਏ ਤੇ ਪਾਪ ਕਰਮਾਂ ਤੋਂ ਤੁਹਾਡੇ ਲਿਖਣ ਦੇ ਕੰਮ ਨੇ ਬਚਾ ਲਿਆ ਕਿ ਜੇ ਲਿਖਾਂਗੇ ਤੇ ਨੰਗੇ ਹੋਵਾਂਗੇ। ਇਸ ਕਰਕੇ ਨਾ ਕਰੀਏ ਤੇ ਨਾ ਲਿਖੀਏ। ਬਿਲਕੁਲ ਜਿਸਲੇ ਬੰਦਾ ਆਤਮ ਸਰਵੇਖਣ ਵੱਲ ਲੱਗ ਜਾਏ ਨਾ, ਆਪਣੇ ਆਪ ਵੱਲ ਵੇਖਣ ਲੱਗ ਜਾਏ, ਆਪਣੇ ਆਪ ਨੂੰ ਭੋਖਣ ਲੱਗ ਜਾਏ, ਉਦੋਂ ਪਾਪਾਂ ਤੋਂ ਬਚ ਜਾਂਦਾ। ਇਸ ਕਰਕੇ ਸਾਹਿਬ ਦੇ ਦਰ ਦੇ ਉੱਤੇ ਹੱਥ ਬੰਨ ਕੇ ਖੜਾ, ਅਪਰਾਧੀ ਹੋ ਕੇ ਖੜਾ, ਸੱਚੇ ਪਾਤਸ਼ਾਹ ਕਿਰਪਾ ਕਰ ਲੋ, ਮੇਰੇ ਕੋਲੋਂ ਤਾਂ ਕੰਚਨ ਨਾਲੀ ਮੈਂ ਜੀਉ ਲੁਪਤ ਹੈ, ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅੰਨ ਰਸ ਲਾਇਆ, ਹਰ ਕਮ ਚਿਤਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਾ ਮੇਰੇ, ਤੂੰ ਕਿਰਪਾ ਕਰਕੇ ਬਖਸ਼ ਲੈ, ਮੈਂ ਤਾਂ ਅਵਗੁਣੀ ਗੁਨਾਹਗਾਰ ਪਾਪੀ ਹਾਂ, ਜਿਵੇਂ ਜਾਣਦਾ ਹੋ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਭਾਈ ਗੁਰਦਾਸ ਦੇ ਕਥਨ ਅਨੁਸਾਰ ਇਹ ਅਰਦਾਸ ਲੈ ਕੇ ਬਹਿ ਜਾਈਏ, ਕੁਝ ਪਾਪ ਕਰਮ ਤੋਂ ਬਚ ਸਕਾਂਗੇ, ਕੁਝ ਪੁੰਨ ਕਰਮ ਵੱਲ ਪ੍ਰੇਰੇ ਜਾ ਸਕਾਂਗੇ। ਕਦੇ ਆਪਣੇ ਆਪ ਦੇ ਗੁਰਬਾਣੀ ਅਨੁਸਾਰ ਗੁਰਬਾਣੀ ਦੀ ਕਸਵੱਟੀ ਨਾਲ ਆਪਣੇ ਆਪ ਤੇ ਝਾਤੀ ਮਾਰ ਲਿਆ ਕਰੀਏ, ਵੇਖ ਲਿਆ ਕਰੀਏ ਕਿੱਥੇ ਕੋ ਬੈਠੇ ਹਾਂ, ਕੀ ਹਾਲ ਹੈ, ਕਿਵੇਂ ਬਖਸ਼ੇ ਜਾਵਾਂਗੇ। ਬਖਸ਼ੇ ਜਾਣ ਵਾਸਤੇ ਅਰਦਾਸ ਬਹੁਤ ਵੱਡਾ ਸਾਧਨ ਹੈ ਸਿੱਖ ਦੇ ਕੋਲ, ਤੇ ਅਰਦਾਸ ਕਰਨ

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਹੈ। ਬੜਾ ਸੁੰਦਰ

ਜਿੱਥੇ ਵੀ ਕੋਈ ਰੱਬ ਤੋਂ ਭੁੱਲਿਆ ਇਨਸਾਨ ਗੁਰੂ ਨਾਨਕ ਬਾਬਾ ਨੂੰ ਨਜ਼ਰ ਆਇਆ, ਸਤਿਗੁਰੂ ਉੱਥੇ ਆਪ ਪੁੱਜੇ। ਸੰਸਾਰ ਦੀ ਰੀਤੀ ਹੈ ਭਈ ਮਹਾਂਪੁਰਸ਼ ਵਲੀ ਪੀਰ ਪੈਗੰਬਰ ਉਹਨਾਂ ਕੋਲ ਦੁਨੀਆਂ ਜਾਂਦੀ ਏ, ਪਰ ਗੁਰੂ ਨਾਨਕ ਸੱਚਾ ਪਾਤਸ਼ਾਹ ਆਪ ਲੋਕਾਂ ਕੋਲ ਜਾਂਦੇ ਰਹੇ। ਬਾਬਾ ਕਾਂਸ਼ੀ ਗਏ, ਬਨਾਰਸ ਗਏ, ਹਰਿਦੁਆਰ ਗਏ, ਗਯਾ ਜੀ ਗਏ। ਕਿਉਂ ਗਏ? ਭਈ ਲੋਕਾਂ ਦਾ ਤੀਰਥਾਂ ਤੇ ਇਕੱਠ ਹੁੰਦਾ ਸੀ ਤੇ ਬਾਬਾ ਜੀ ਉੱਥੇ ਆਪਣੇ ਵਿਚਾਰ ਸੁਣਾਉਂਦੇ ਸਨ, ਲੋਕਾਂ ਨੂੰ ਸਿੱਧੇ ਮਾਰਗ ਤੇ ਲਾਉਂਦੇ ਸਨ। ਬਟਾਲੇ ਦੇ ਲਾਗੇ ਬਿਲਕੁਲ ਨਜ਼ਦੀਕ, ਕਿਉਂਕਿ ਬਟਾਲੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਸੀ ਤੇ ਲਾਗੇ ਅਚਲ ਬਟਾਲਾ ਹੈ, ਉਹ ਸਿੱਧਾਂ ਦਾ ਬਹੁਤ ਵੱਡਾ ਗੜ। ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਨੇ ਸੁਨਹਿਰੀ ਮੌਕਾ ਤੱਕਿਆ, ਕਹਿਣ ਲੱਗੇ ਮਰਦਾਨਿਆ ਚੱਲ। ਗਰੀਬ ਨਵਾਜ ਪਾਤਸ਼ਾਹ ਸਤ ਬਚਨ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ,

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ

ਦੀ ਖੁਣ ਸੁਜੁਗੀ ਸਰਾ। ਜਿਸ ਵੇਲੇ ਬੰਦੇ ਨੂੰ ਆਪਣੀ ਹਾਰ ਹੁੰਦੀ ਦਿਸ ਪਵੇ ਨਾ, ਇਹ ਆਮ ਬਾਤ ਹੈ,

ਜਦੋਂ ਤੁਹਾਨੂੰ ਸਰਦੀ ਲੱਗਦੀ ਏ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਏ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ, ਫਿਰ ਉਹਨਾਂ ਨੂੰ

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ, ਤੇਰੀ ਕੀ ਲੋੜ।

ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ ਤੁਹਾਨੂੰ ਮਿਲਣਾ।

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ ਤੇ ਖਾਦ ਖੜਾ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ।

ਬਿਸਮਾਰਤ ਧਰਤੀ, ਬਿਸਮਾਰਤ ਖਾਣੀ, ਬਿਸਮਾਰਤ ਸਾਧ ਲਗੇ ਪ੍ਰਾਣੀ, ਬਿਸਮਾਰਤ ਸੰਜੋਗ, ਬਿਸਮਾਰਤ ਵਿਜੋਗ, ਬਿਸਮਾਰਤ ਭੁੱਖ, ਬਿਸਮਾਰਤ ਭੋਗ, ਬਿਸਮਾਰਤ ਸਿੱਧ, ਬਿਸਮਾਰਤ ਸੁਲਹਾ, ਬਿਸਮਾਰਤ ਉਜੜ, ਬਿਸਮਾਰਤ ਰਹਾ, ਬਿਸਮਾਰਤ ਨੇੜੇ, ਬਿਸਮਾਰਤ

0: ਹੋਮ ਚ ਨਰਕ ਸੁਰਗ ਅਵਤਾਰ, ਹੋਮ ਚ ਹਾਸਾ ਹੋਮ ਚ ਰੋਵੈ, ਹੋਮ ਚ ਕਰੀਐ ਹੋਮ ਚ ਧੋਵੈ,
1: ਹੋਮ ਚ ਜਾਤਿ ਜਿਨ ਸਿਖੋਵੈ, ਹੋਮ ਚ ਮੂਰਖ ਹੋਮ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਮ ਚ ਮਾਇਆ ਹੋਮ ਚ ਛਾਇਆ, ਹੋਮੇ ਕਰ ਕਰ ਜੰਤ ਪਾਇਆ, ਹੋਮੇ ਬੂਝੇ ਤਾਂਦਰ ਸੂਝੇ, ਗਿਆਨ ਮਿਹੂਣਾ ਕਥਕ ਲੂਝੇ, ਨਾਨਕ ਹੁਕਮੀ ਲਿਖੀਏ ਲੈ।

ਪੜਪੜ ਗੱਡੀ ਲਦੀ ਹੈ ਪੜਪੜ ਧਰੀ ਏ ਸਾਥ ਪੜਪੜ ਬੇੜੀ ਪਾਈ ਹੈ ਪੜਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆ ਜਾ।

0: ਜੇਕਰ ਸੂਤਕ ਮੰਨਿਆ ਸਭ ਤੈ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ,
1: ਜਿਤ ਗਣ ਅਨਕੇ ਜੀਆਂ ਬਾਜਨ ਕਾ

ਸੱਜਣਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਤੂੰ ਮਿੱਤਰ ਲੱਭਣੇ ਨੇ ਤੇ ਪੱਕੇ ਮਿੱਤਰ ਲੱਭ, ਕੱਚਿਆਂ ਬੱਲਿਆਂ ਦੇ ਨਾਲ ਕੀ ਮਿੱਤਰਤਾ ਪਾਉਣੀ ਹੈ, ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ। ਅੱਜ ਕੰਮ ਕਰਦੇ ਨੇ ਕੱਲ ਨੂੰ ਪਛਤਾਉਂਦੇ ਨਜ਼ਰ ਆਉਂਦੇ, ਅੱਜ ਕੁਕਰਮ ਕਰਦੇ ਨੇ ਕੱਲ ਨੂੰ ਉਹਨਾਂ ਕੁਕਰਮਾਂ ਦੇ ਫਲ ਦੇ ਸਾਹਮਣੇ ਰੋਂਦੇ ਨਜ਼ਰ ਆਉਂਦੇ। ਨਿਰਾ ਇਹੀ ਨਹੀਂ, ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ, ਉਹ ਜੀਵੰਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਕੋਈ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ। ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ, ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿਚ ਵੀ ਤੇਰਾ ਸਾਥ ਦੇ ਸਕਣ, ਉੱਥੇ ਵੀ ਤੇਰੀ ਬੌੜੀ ਕਰ ਸਕਣ, ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ। ਸੰਸਾਰ ਤੇ ਵੀ ਐਸਾ ਤੁਸਾਂ ਵੇਖਿਆ ਹੈ, ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ, ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ, ਕੋਈ ਔਖਾ ਸੌਖਾ ਵੇਲਾ ਆ ਜਾਵੇ, ਆਵਾਜ਼ ਮਾਰ ਲਓ, ਬੁਲਾ ਲਓ ਮਿੱਤਰ ਨੂੰ ਵੀ ਮੈਂ ਫਸਿਆ, ਗਲਤ ਕੰਮ ਕਰ ਬੈਠਾ, ਭੁੱਲ ਹੋ ਗਈ, ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ, ਮਿੱਤਰ ਆ ਜਾਵੇ। ਜਿਸ ਸਭਾ ਸੁਸਾਇਟੀ ਦੇ ਸਾਹਮਣੇ, ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ, ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ, ਉਹ ਕਹਿੰਦੇ ਨੇ ਬਈ ਤੂੰ ਆ ਗਈ ਹੈ, ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ, ਤੇਰੇ ਕਹਿਣ ਤੇ ਛੱਡਦੇ ਨੇ, ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ, ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰੇ ਭਰਾ ਕਰਕੇ ਛੱਡਦੇ ਨੇ। ਚੰਗੇ ਬੰਦੇ ਦਾ ਪ੍ਰਭਾਵ ਪੈਂਦਾ ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ, ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ, ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦਈਏ, ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ, ਐਸੀ ਦਸ਼ਾ ਆਉਂਦੀ ਨਹੀਂ, ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਕੋਲੋਂ ਕੋਈ ਲੇਖਾ ਪੁੱਛਣ ਜੋਗਾ ਰਹੇ। ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ। ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ, ਸੱਜਣਾ ਜੀਵਨ ਵਿੱਚ ਵਿਕਾਰ ਸੋਧਾ ਨਹੀਂ ਦੇਵੇ, ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ, ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਹ ਫੜ ਕੇ ਗੁਰਦੁਆਰੇ ਲੈ ਆਵੇ, ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ, ਜਿਹੜਾ ਜਿਸ ਵੇਲੇ ਮੇਰੇ ਗੁਰੂ ਦੀ ਗੱਲ ਕਰੇ, ਪ੍ਰਭੂ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਧਰਮ ਦੀ ਗੱਲ ਕਰੇ ਨਾ, ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ ਤੇ ਹੋਰ ਕੋਈ ਨਹੀਂ ਮਿਲ ਸਕਦਾ। ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਚ ਜਾਵੇ ਉਹ ਚੰਗਾ ਮਿੱਤਰ ਹੈ, ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ, ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰਨੇ ਕਰਦੇ, ਤਨ ਮਨ ਧਨ ਅਰਪੋ ਤਿਸੇ ਪ੍ਰਭੂ ਮਿਲਾਵੇ ਮੋਹੇ, ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਵਾ ਦੇ। ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ ਉਹੀ ਸਾਨੂੰ ਮਿਲਾ ਸਕਦੇ ਨੇ ਉੱਥੇ। ਸਾਹਿਬ ਵਾਲੇ ਪਾਉਣ ਪਾਣ ਚ ਬਚਣ ਗਿਆ, ਸਾਹਿਬ ਕਹਿੰਦੇ ਨੇ ਸ਼ਰਨ ਪਰਿਓ ਠਾਕੁਰ ਵਜ਼ੀਰਾਂ ਤਿਨਾਂ ਦੇਖ ਮੇਰਾ ਮਨ ਤੀਰਾ। ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ, ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ, ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ, ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਦਾ, ਉਹਨਾਂ ਦਾ ਆਸਰਾ ਤੱਕਣਾ ਲੋੜਨਾ, ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ। ਔਰ ਬੇਨਤੀ ਕਰਨਾ, ਤੁਮ ਹਰ ਸੇਤੀ ਰਾਤੇ ਸੰਤੋ, ਗੁਰਮੁਖੋ ਤੁਹਾਡਾ ਤਾਂ ਮਨ ਰੱਖਾ ਹੋਇਆ ਪ੍ਰਭੂ ਨਾਲ, ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ। ਤੁਮ ਹਰ ਸੇਤੀ ਰਾਤੇ ਸੰਤੋ, ਨਿਭਾਹ ਲਿਓ ਮੋਕੋ ਪੁਰਖ ਵਿਧਾਤੇ, ਮੈਨੂੰ ਵੀ ਆਪਣੇ ਨਾਲ ਲੈ ਤੁਰੋ ਤੇ ਨਿਭਾ ਦਿਓ ਤੁਰ ਤੱਕ, ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ, ਓੜ ਪਹੁੰਚਾਵੋ ਦਾਤੇ, ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ, ਤੁਸੀਂ ਪਹੁੰਚਿਓ ਮੈਨੂੰ ਵੀ ਪਹੁੰਚਾ ਦਿਓ। ਇਹੋ ਜਿਹਾ ਮਿੱਤਰ ਦੇ ਚਰਨੀ ਵੀ ਪੈਣਾ ਪਏ, ਇਹੋ ਜਿਹਾ ਮਿੱਤਰ ਤੋਂ ਤਨ ਮਨ ਧਨ ਵਾਰਨਾ ਪਏ, ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ, ਉਹ ਵੀ ਥੋੜਾ। ਸਾਹਿਬਾਂ ਨੇ ਪਾਵਨ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ, ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ ਉਹਦੇ
ਨਾਲ ਮੈਂ ਐਸੀ ਸਾਂਝ ਪਾਵਾਂ। ਸੀਸ ਵੱਢੇ ਕਰ ਬੈਸਣ ਬੀਜੈ, ਵਿਣ ਸਿਰ ਸੇਵ ਕਰੀਜੈ, ਕਿਉਂ ਨਾ ਮਰੀਜੈ, ਜੀੜਾ ਨਾ ਦੀਜੈ, ਜਾਂ ਸੋ ਪਿਆ ਵਿਡਾਣਾ। ਜੇ ਤਾਂ ਪ੍ਰਭੂ ਤੋਂ ਉਪਰੇ ਹਾਂ, ਪ੍ਰਭੂ ਤੋਂ ਦੂਰ ਹਾਂ, ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ। ਮਾਰੀ ਜਾਈਏ ਇਸ ਜ਼ਿੰਦਗੀ ਨਾਲੋਂ, ਜੇ ਉਸ ਪ੍ਰਭੂ ਦਾ ਪਿਆਰ

ਉਹਦੀ ਜਿਹੜਾ ਗੱਲ ਸੁਣਾ ਦੇ, ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ। ਹੈ ਕੋਈ ਐਸਾ ਸੱਜਣ ਮਿੱਤਰ, ਹੈ ਕੋਈ ਐਸੋ ਹਮਰਾ ਮੀਤ, ਸਗਲ ਸਮੱਗਰੀ ਜੀਓ ਹੀਓ ਦਿਉ ਅਰਪੋ ਆਪਣੋ ਜੀਤ, ਉਹਦੇ ਨਾਲ ਪੱਕੀ ਸਾਂਝ ਪਾਵਾਂ। ਸ਼ਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ। ਸਾਹਿਬਾਂ ਨੇ ਕਿਹਾ ਜੇ

ਸਦਾ ਇਹ ਅਰਦਾਸ ਕਰਦੇ ਹਨ ਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ ਜੇ ਘਰ ਵਿੱਚ ਦੁੱਖ ਆ ਗਿਆ ਤਾਂ ਪਰਮੇਸ਼ਰ ਦੀ ਰਜਾ ਸਮਝ ਕੇ ਪਾਣਾ ਮਿੱਠਾ ਕਰਕੇ ਮੰਨਦੇ ਹਨ। ਜੇ ਪਰਮੇਸ਼ਰ ਨੇ ਖੁਸ਼ੀਆਂ ਭੇਜ ਦਿੱਤੀਆਂ ਤਾਂ ਉਹਨਾਂ ਖੁਸ਼ੀਆਂ ਵਿੱਚ ਅਹੰਕਾਰ ਨਹੀਂ ਕਰਦੇ, ਐਸਾ ਨਹੀਂ ਕਰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਨਹੀਂ ਆਖਿਆ। ਇਹ ਵੀ ਪਰਮੇਸ਼ਰ ਦੀ ਦਾਤ ਹੈ ਤੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਵਹਿ ਦਾਤ ਤੇਰੀ ਦਾਤਾ। ਸਦਾ ਉਸ ਦੀ ਰਜਾਏ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹਨ, ਜਿਵੇਂ ਕਬੀਰ ਜੀ ਕਹਿ ਰਹੇ ਹਨ।

ਵੰਗਾ ਰਹਿਤ ਤੇਰੀ ਹਸਤੀ ਜੇ ਕੋਈ ਹੈ ਜੀਵ ਤੂੰ ਕਦੇ ਆਪਣੀ ਹਸਤੀ ਨੂੰ ਪਛਾਣਨ ਦਾ ਯਤਨ ਕਰੇ ਤੇ ਫਿਰ ਉਹਦੀ ਹਸਤੀ ਦੀ ਪਛਾਣ ਹੋ ਜਾ। ਰੋਜ਼ ਪੜ੍ਹਦੇ ਕਰਤਾ ਪੁਰਖ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਆਪਾਂ ਤਾਂ ਕੀਤੇ ਹੋਏ ਹਨ ਤੇ ਸਾਹਿਬ ਕਹਿੰਦੇ ਨੇ ਕਰਤੇ ਕੀ ਮਿਤ ਨਾ ਜਾਣੇ ਕੀ ਆ। ਜੋ ਸੁਭਾਵ ਹੈ ਸੋ ਵਰਤੀ ਆ, ਜੋ ਉਹਨੂੰ ਚੰਗਾ ਲੱਗਦਾ ਸੋ ਵਰਤਣਾ ਹੈ। ਕੀਤੇ ਹੋਏ ਦੀ ਕੀ ਹਸਤੀ ਹੈ ਕਿ ਕਰਤੇ ਦੇ ਕੰਮ ਵਿੱਚ, ਕਿਉਂਕਿ ਉਹ ਤਾਂ ਬੀਓ ਪੂਛ ਨਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੇ ਕਰ। ਆਗਿਆ ਆਵੇ ਆਗਿਆ ਜਾਏ ਆਗੇ ਪਾਛੇ ਹੁਕਮ ਸਮਾਏ, ਉਹਦੀ ਰਜ਼ਾ ਤੋਂ ਬਾਹਰਿਆਂ ਜਾ ਕੇ ਕੀ ਮੈਂ ਵੰਗਾਰ ਪ੍ਰਵਾਨ ਕਰ ਸਕਣਾ। ਸਾਹਿਬ ਕਹਿੰਦੇ ਨੇ ਪੰਚ ਤੱਤ ਕਰ ਤੁਧ ਸਿਸ਼ਟ ਸਭ ਸਾਹਿਬ, ਪੰਜਾਂ ਤੱਤਾਂ ਦੀ ਸਾਰੀ ਰਚਨਾ ਮੇਰੇ ਮਾਲਕ ਤੂੰ ਕਰ ਦਿੱਤੀ। ਕਿਸੇ ਦੀ ਹਸਤੀ ਹੈ ਕੋਈ ਛੇਵਾਂ ਤੱਤ ਬਣਾ ਸਕਿਆ ਹੋਵੇ ਅੱਜ ਤੱਕ? ਗਲਤੀ ਹੈ ਮਨੁੱਖ ਦੀ ਇਸ ਸਾਰੀ ਸ੍ਰਿਸ਼ਟੀ ਵਿੱਚ, ਕਦੇ ਖਿਆਲ ਕਰੀਏ ਨਾ, ਇਸ ਧਰਤੀ ਤੇ ਸਾਡੇ ਵਰਗੇ ਬਾਕੀ ਜੀਵਾਂ ਦੀ ਗੱਲ ਛੱਡੀਏ, ਬਾਕੀ 84 ਲੱਖ ਜੀਵਾਂ ਦੀ ਗੱਲ ਛੱਡ ਦੇ, ਸਾਡੇ ਵਰਗੇ 4 ਅਰਬ ਬੰਦੇ ਜਿਉਂਦੇ ਵਸਦੇ ਇਸ ਵੇਲੇ, ਵੱਧ ਵੀ ਜਾਣਗੇ ਘੱਟ ਵੀ ਰਹੇ ਨੇ। ਇਸ 4 ਅਰਬ ਬੰਦੇ ਦੀ ਬੋਝ ਵਾਲੀ ਇਹ ਧਰਤੀ ਇੱਕ ਨਿੱਕਾ ਜਿਹਾ ਟੁਕੜਾ ਹੈ ਕਿਸੇ ਸੂਰਜ ਦਾ, ਜਿਹਦੀ ਰੋਸ਼ਨੀ ਨਾਲ ਇਹ ਤੱਤੀ ਹੈ। ਵਿਗਿਆਨਕ ਕਹਿੰਦੇ ਕਿ ਇਹ ਸੂਰਜ ਨਾਲੋਂ ਕਿਤੇ ਅਰਬਾਂ ਵਰੇ ਪਹਿਲਾਂ ਇਹ ਟੁੱਟ ਗਈ ਹੈ, ਠੰਡੀ ਹੁੰਦਿਆਂ ਹੁੰਦਿਆਂ ਜੀਵਨ ਦਾ ਕਾਰਨ ਬਣ ਗਈ ਹੈ। ਹਾਲਾਂਕਿ ਕਾਰਨ ਬਣਾਉਣ ਵਾਲਾ ਕੋਈ ਹੋਰ ਬੈਠਾ ਹੈ, ਕਾਰਨ ਉਹ ਬਣਾ ਰਿਹਾ, ਉਹ ਕਹਿੰਦੇ ਨੇ ਬਣ ਗਈ ਹੈ ਕਾਰਨ, ਉਸੇ ਸੂਰਜ ਦੇ ਦੁਆਲੇ ਘੁੰਮ ਰਹੀ। ਤੇ ਫਿਰ ਕਹਿੰਦੇ ਨੇ ਅੱਗੇ ਕਹਿੰਦੇ ਸਨ ਸੂਰਜ ਸਟੇਸ਼ਨਰੀ ਹੈ, ਸੂਰਜ ਖਲੋਤਾ ਹੈ ਧਰਤੀ ਚੱਲ ਰਹੀ ਹੈ। ਕਹਿੰਦੇ ਨੇ ਨਹੀਂ, ਹੁਣ ਇਹ ਸਾਰੇ ਪਰਿਵਾਰ ਨੂੰ ਲੈ ਕੇ, ਮੰਗਲ ਬੁੱਧ ਬ੍ਰਹਸਪਤ ਨੂੰ ਲੈ ਕੇ, ਇਹਨਾਂ ਸਾਰੇ ਗ੍ਰਹਿਆਂ ਨੂੰ ਲੈ ਕੇ ਸੂਰਜ ਵੀ ਚੱਲ ਰਹੇ ਹੈ, ਸੂਰਜ ਵੀ ਕਿਸੇ ਮਹਾਸੂਰਜ ਦੇ ਚੱਕਰ ਵਿੱਚ ਹੈ। 150 ਕਰੋੜ ਸੂਰਜਾਂ ਦੀ ਗਿਣਤੀ ਵੀ ਕਰ ਲਈ ਇਹਨਾਂ ਦੇ ਕੰਪਿਊਟਰਾਂ ਨੇ ਕਿ 150 ਕਰੋੜ ਸੂਰਜ ਆਕਾਸ਼ ਵਿੱਚ ਚਮਕ ਰਹੇ ਨੇ, ਜਿਨ੍ਹਾਂ ਚੋਂ ਇੱਕ ਇਹ ਸੂਰਜ ਹੈ, ਔਰ ਇਹਦੇ ਨਾਲੋਂ ਬਹੁਤ ਵੱਡੇ ਵੱਡੇ ਸੂਰਜ ਨੇ, ਬਹੁਤ ਛੋਟਾ ਸੂਰਜ ਹੈ। ਜ਼ਰਾ ਖਿਆਲ ਕਰ ਲੈਣਾ ਕਿ ਇੱਕ ਏਡੇ ਛੋਟੇ ਜਿਹਾ ਸੂਰਜ ਦੀ ਛੋਟਾ ਜਿਹਾ ਟੁਕੜਾ ਮਾਤਰ ਧਰਤੀ, ਇਸ ਧਰਤੀ ਤੇ 4 ਅਰਬ ਬੰਦੇ, ਉਹਨਾਂ ਬੰਦਿਆਂ ਚੋਂ ਇੱਕ ਮੈਂ, ਮੇਰੀ ਹਸਤੀ ਕੀ ਹੋਈ? ਕੁਝ ਵੀ ਤਾਂ ਨਾ ਹੋਇਆ। ਪਰ ਨਹੀਂ, ਹਰ ਬੰਦਾ ਇਹ ਚਾਹੁੰਦਾ ਹੈ ਮੈਂ ਕੇਂਦਰ ਹੋ ਜਾਵਾਂ, ਧਰਤੀ ਮੇਰੇ ਦੁਆਰੇ ਚੱਲੇ, ਸੂਰਜ ਮੇਰੇ ਦੁਆਲੇ ਚੱਲੇ, ਚੰਦਰਮਾ ਮੇਰੀ ਪਰਿਕਰਮਾ ਕਰੇ, ਵਾਹਿਗੁਰੂ ਜੋ ਕੁਝ ਕਰੇ ਉਹ ਮੇਰੀ ਮਰਜ਼ੀ ਮੇਰੀ ਇੱਛਾ ਮੁਸਾਬਕ ਕਰੇ। ਔਰ ਜਦੋਂ ਬੰਦਾ ਇੱਛਾ ਕਰਦਾ ਹੈ ਤੇ ਇੱਛਾ ਦੀ ਪੂਰਨਤਾ ਨਹੀਂ ਹੁੰਦੀ, ਕਿਉਂਕਿ ਇੱਛਾ ਦੀ ਹੱਦ ਕੋਈ ਨਹੀਂ। ਇੱਛਾ ਬੰਦਾ ਲੰਮੀ ਤੋਂ ਲੰਮੀ ਕਰਦਾ, ਪੂਰੀ ਹੁੰਦੀ ਨਹੀਂ ਤੇ ਫਿਰ ਝੋਰਾ ਬਣ ਜਾਂਦਾ। ਇੱਛਾ ਵਿੱਚ ਦੁੱਖ ਹੈ, ਰਜ਼ਾ ਵਿੱਚ ਸੁੱਖ ਹੈ। ਜਦੋਂ ਬੰਦਾ ਕਵੇ ਜੋ ਹੋ ਰਿਹਾ ਵਧੀਆ, ਜੋ ਕੁਝ ਹੋਵੇ ਸਿਰ ਮੱਥੇ ਪ੍ਰਵਾਨ ਕਰਦਾ ਚਲਾ ਜਾਵੇ ਤੇ ਸੁਖੀ ਹੈ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਜਪ ਜੀ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਬਾਲ, ਉਲਟੇ ਪਾਸੇ ਚੱਲਣ ਤੋਂ ਕਿਵੇਂ ਬਚੀਏ, ਕੂੜ ਦੀ ਪਾਲ ਕਿਵੇਂ ਟੁੱਟੇ, ਕੂੜ ਦੀ ਕੰਧ ਜੋ ਮੇਰੇ ਤੇ ਰੱਬ ਦੇ ਵਿਚਕਾਰ ਪਈ ਹੋਈ ਹੈ ਕਿਵੇਂ ਟੁੱਟੇ, ਪਾਲ ਕੰਧ ਨੂੰ ਕਹਿੰਦੇ, ਮੈਂ ਸਚਿਆਰ ਕਿਵੇਂ ਬਣਾ, ਤੇ ਉਹਦਾ ਉੱਤਰ ਇੱਕੋ ਹੀ ਬਖਸ਼ਿਆ। ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਰਜ਼ਾਈ ਦੇ ਹੁਕਮ ਵਿੱਚ ਤੁਰ ਤੂੰ, ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ, ਜਿਹਦੀ ਰਜ਼ਾ ਚੱਲਦੀ ਏ ਪਈ ਉਹ ਚਲਾਈ ਜਾਂਦਾ ਹੈ, ਕਿਤੇ ਕਿਤੇ ਕੁਝ ਤੇਰੀ ਮਰਜ਼ੀ ਦਾ ਜਾਂ ਤੇਰੀ ਇੱਛਾ ਦਾ ਹੋ ਜਾਂਦਾ ਹੈ ਤੇ ਤੂੰ ਭੁੱਲ ਜਾਂਦਾ ਹੈ ਕਿ ਮੈਂ ਕਰਵਾ ਲਿਆ ਜਾਂ ਮੇਰੀ ਮਰਜ਼ੀ ਦਾ ਹੋ ਗਿਆ। ਐਸਾ ਹੈ ਕਿ ਤੇਰੀ ਮਰਜ਼ੀ ਤੇ ਉਹਦਾ ਕੀਤਾ ਕਿਤੇ ਸਬੱਬ ਨਾਲ ਰਲ ਗਿਆ, ਹੋਰ ਗੱਲ ਕੁਛ ਨਹੀਂ ਹੋਈ, ਤੇਰੀ ਇੱਛਾ ਤੇ ਉਹਦੀ ਕਰਨੀ ਕਿਤੇ ਸਬੱਬ ਨਾਲ ਰਲ ਗਈ ਏ ਤੇ ਤੂੰ ਸਮਝਿਆ ਮੇਰੀ ਮਰਜ਼ੀ ਪੂਰੀ ਹੋ ਗਈ, ਐਸੀ ਗੱਲ ਨਹੀਂ। ਮਰਜ਼ੀ ਤਾਂ ਉਸੇ ਦੀ ਚੱਲ ਰਹੀ, ਰਜ਼ਾ ਤਾਂ ਉਸੇ ਦੀ ਚੱਲ ਰਹੀ, ਇਹ ਵੀ ਉਹਦੀ ਰਜ਼ਾ ਕਿ ਉਹਨੇ ਤੇਰੀ ਮਰਜ਼ੀ ਤੇ ਆਪਣੀ ਰਜ਼ਾ ਇਕੱਠੀ ਕਰਤੀ ਹੋਵੇ ਕਿਸੇ ਸਬੱਬ ਨਾਲ। ਪਰ ਜੇ ਕਿਤੇ ਉਹਦੀ ਰਜ਼ਾ ਤੇ ਤੇਰੀ ਮਰਜ਼ੀ ਨਹੀਂ ਰਲੀਆਂ ਤੇ ਇਹਦੇ ਵਿੱਚ ਆ ਕੇ ਜੇ ਗਿਲਾ ਕਰੇਗਾ ਝੋਰੇ ਨਾਲ ਭਰ ਜਾਏਗਾ, ਫਿਰ ਵੀ ਜੇ ਸ਼ੁਕਰ ਵਿੱਚ ਰਹੇਗਾ ਆਨੰਦ ਬਣਿਆ ਰਹੇਗਾ। ਔਰ ਐਸੇ ਲੋਕ ਹੋਏ ਨੇ, ਗੁਰਮਤ ਵਿੱਚ ਇਹ ਗੱਲ ਦ੍ਰਿੜ ਕਰਾਈ ਗਈ, ਬਾਰ ਬਾਰ ਇਹ ਦ੍ਰਿੜ ਕਰਾਈ ਗਈ, ਤੇ ਕੁਝ ਲੋਕਾਂ ਨੇ ਗੁਰਮਤ ਅਨੁਸਾਰ
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ ਗ੍ਰੈਜੂਏਸ਼ਨ ਕਰ ਲਈ ਇਹ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨੇ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆਈ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਈ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਿਹਾ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ, ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰ ਹਾਂ ਕਿ ਮੈਨੂੰ ਸਾਨੂੰ ਦੋਵਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹ ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀ ਹੈ ਸੁੱਖ, ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ਼ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ ਸੀ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰਿਆ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਰਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕਿਛ ਕਰੇ ਸੋਈ ਭਲਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ, ਚੱਖ ਮਾਰਨ ਵਾਲੀ ਗੱਲ ਹੈ, ਦੁੱਖ ਛੱਡ ਮੰਗੀ ਹੈ ਸੁੱਖ, ਇਹ ਤਾਂ ਮਾਲਕ ਦੀ ਰਚਨਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜੇ ਤੇਰੇ ਬੋਲੇ ਦਾ ਉੱਥੇ ਅਸਰ ਕੋਈ ਨਹੀਂ ਤੇ ਚੁੱਪ ਰਹਿਣਾ ਚੰਗਾ ਨਹੀਂ ਭਲਾ, ਜੋ ਤਿਸ ਭਾਵੇ ਸੋ ਥੀਏ, ਨਾਨਕ ਕਿਆ ਮਨੁੱਖ ਤੇਰੀ ਹਸਤੀ ਕੋਈ, ਤੇਰੇ ਕੋਲ ਸਭ ਤੋਂ ਵੱਡਾ ਸੁੱਖ ਦਾ ਸਾਧਨ ਇਹ ਹੈ ਕਿ ਜੋ ਕਿਛ ਕਰੇ ਸੋਈ ਭਲ ਮਾਣ। ਇੱਥੇ ਸਾਹਿਬ ਕਹਿੰਦੇ ਨੇ, ਉਹਦੀ ਰਜ਼ਾ ਚ ਆਉਣ ਵਾਸਤੇ ਆਵਤ ਕਿਨੇ ਨਾ ਰਾਖੇ ਆ, ਜੇ ਆਉਣਾ ਤੇਰੇ ਹੱਥ ਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰਾਖਿਆ ਜਾਏ। ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ ਇੱਕ ਮਾਲ ਟਿੰਡਾਂ ਦੀ ਲੱਗੀ ਹੁੰਦੀ ਹੈ, ਇੱਕ ਭਰੀ ਗਈ, ਇੱਕ ਸੱਖਣੀ ਹੋ ਗਈ, ਇੱਕ ਥੱਲਿਓਂ ਭਰ ਕੇ ਆ ਰਹੀ, ਕੁੱਤੇ ਸੱਖਣੀ ਹੋ ਰਹੀ ਹੈ, ਇੱਕ ਚੱਕਰ ਚੱਲ ਰਿਹਾ ਹੈ, ਰਚਨਾ ਦਾ ਉਹਦਾ ਚੱਕਰ ਹੈ। ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਅਤ ਹੈ, ਤੈ ਸੋਈ ਇਹ ਖੇਲ ਖਸਮ ਕਾ, ਤੇ ਤੂੰ ਤਾਂ ਇੱਕ ਛੇਵਾਂ ਤੱਤ ਨਹੀਂ ਬਣਾ ਸਕਦਾ, ਉਹਦੇ ਪੰਜ ਤੱਤਾਂ ਵਿੱਚ ਕੋਈ ਅਜੇ ਤੱਕ ਤਬਦੀਲੀ ਨਹੀਂ ਕਰ ਸਕਿਆ, ਨਾ ਤਾਂ ਇੱਥੋਂ ਕਦੇ ਹੋ ਸਕਣੀ।
ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ। ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨੀ ਹੈ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕਿਆ ਹੈ, ਇੰਨੇ ਕੁ ਦਾ ਸਾਨੂੰ ਪਤਾ ਹੈ, ਪਤਾ ਨੀ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ। ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨੀ ਪਤਾ, ਤੇ ਤੂੰ ਉਹਦੀ ਰਜ਼ਾਵ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ? ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾ ਵਿਚ ਰਾਜ਼ੀ ਹੋ ਕੇ

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਦੇ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਈ। ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਆ, ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ ਤੇ ਅੱਖਾਂ ਮੀਟ ਲੈਂਦਾ, ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਦਾ ਕਿ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ, ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਹੈ ਬੱਚਿਆਂ ਨੂੰ ਅੰਦਰ ਵਾਰ ਲਓ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿਚ। ਤੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਇਹ ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ, ਉਹ ਸਿਆਲਕੋਟ ਦਾ ਹਟਵਾਣੀਆਂ, ਇੰਨੀ ਕੋਈ ਗੱਲ ਉਹਨੇ ਸੰਗਤ ਵਿਚੋਂ ਸਮਝੀ, ਸਤਸੰਗਤ ਵਿਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ ਹੈਣ ਸਮਝ ਵਾਲੇ ਬੰਦੇ ਹੈਣ ਇਸ ਨਗਰ ਵਿਚ, ਜਿਹੜੇ ਮਰਨ ਨੂੰ ਸੱਚ ਸਮਝਦੇ ਨੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ, ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ ਕਿ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜੀਵਣਾ ਠੀਕ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆਹ ਜਿਹੜੇ ਬਾਕੀ ਸਾਹ ਲੈਂਦੇ ਖਾਂਦੇ ਪੀਂਦੇ ਇਹਨਾਂ ਨੂੰ ਜਿਉਂਦੇ ਨਹੀਂ ਗਿਣਦੇ ਤੁਸੀਂ। ਮਹਾਰਾਜ ਕਹਿੰਦੇ ਨੇ ਕਾਹਦਾ ਜੀ, ਇਹ ਕੈਸੀ ਜ਼ਿੰਦਗੀ ਹੈ, ਜੇ ਜੀਵੇ ਪਤ ਲੱਥੀ ਜਾਏ, ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪੈਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਦਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਨੇ ਆ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਹੋ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂਤਨ ਗੱਡਿਆ ਥੁੱਕਾਂ ਪਈਆਂ ਤਿੱਤ। ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਣ ਨਾਵੇ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿੱਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਹਾਰਾਜ, ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਹੂ ਕੋ ਗਣੀਏ, ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਪਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਨ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਮ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ, ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ, ਪਰ ਉਹਨਾਂ ਦੀ

संसार दा आना जाना तो बने पर इस आउन तो बाद जान दे समय नबेड़ा सच ते होना सदा रहण वाले वाहिगुरु अकाल पुरख असी रोज पढ़ने कूड राजा कूड परजा कूड सब संसार क्योंकि रहना जो नहीं जेड़ा अज है कल नहीं होगा जो अज तो 100-200 वरे पहला सी ओदे बारे पढ़ते सुनते हैं कदे यकीन आउंदा कदे नहीं आउंदा और बहुत कुछ ऐसा भी है जिदे बारे लिखिया भी नहीं गया असी कुछ सुनते भी नहीं कुछ कह भी नहीं सकते बहुत कुछ संसार ते ऐसा ही होया जिदी कोई निशानी बाकी नहीं है जिदी निशानी भी कोई नहीं जिक्र भी कोई नहीं उन्हूं सच कवे कहोगे और होर चार जिन्हां नूं जिहड़ियां निशानियां साडे कोल पिछले इतिहास दियां कायम ने हो सकदा है ना रहण आउण वाला युग जिस वेले असी गल्लां करिए कहण इह झूठ है इह मन्नण विच नहीं आउंदा जो कल सी अज झूठ हो गया जो अज है कल झूठ हो जाएगा ओदे बारे धन गुरु नानक कहंदे ने कूड राजा कूड परजा कूड सब संसार कूड मंडप कूड माड़ी कूड पैसन हार कूड सोयना कूड रूपा कूड पहनन हार कूड काया कूड कपड़ कूड रूप अपार कूड मियां कूड बीबी खप होए फार कूड कूड़े नेह लगा विसरिया करतार गलत हो गया काम कूड नाल मोह पा लिया कूड नाल नेह पा लिया जो रहण वाला सच सी ओदी संभाल ना कीती ओनू चेते ना कीता विसरिया करतार महाराज सचेत कराउंदे ने किस नाल की चाहे दोस्ती जो तुर गया ओदे नाल दोस्ती कि जो रहना है जो है मौजूद है जिसने अगे भी रहना है ओदे नाल प्यार के जो तुर गया ओदे नाल प्यार जो छड गया ओदे नाल प्यार अज एक छड गया और जो छड गया है ना एक इशारा कुछ संकेत दे गया एक महापुरुष ने बड़ी प्यारी गल कही वो कहिंदा हर बच्चा जो माता दे गर्भ तो जन्म लैंदा है एक सूचना लैके पैदा हुंदा है कि मैं मरण वास्ते आया वरे गंढां बीतदियां जांदियां ने दिन बीतदे जांदे ने बच्चा वड्डा हो रहा है लेकिन कबीर जी कहंदे ने दूजे पासों भी गिणदा उधरों भी वेख लै जननी जानत सुत वड्डा होता मां कहिंदी पुत्र वड्डा हो रहा पर कबीर दियां अखां होर पासों वेखदियां ने वो कहंदे ने इतना को ना जाने जे दिन दिन औध घटत है यह तो जिंदगी घट रही है जितनी आयु लिखा के लिया जेड़ी ए उम्र असी गिण रहे हैं वड्डे होने की ओनी घट गई है बाकी थोड़ी रह गई मरना नेड़े आउंदा जा रहा ते जिस दिन मरना आ ही जांदा है ना वो चाहे बाल अवस्था विच आ जावे क्योंकि महाराज ने स्पष्ट कह दिता है इस संबंध कोई बंदिश नहीं है न बारक न जोबन है न बिरधी कछ बंद ओ बेरा न बूझी है जा आए परे जम फल बारे बूढ़े तरुणे भैया सब हूं जम लै जई है रे सानू पसंद हो सकता है जवान चंगा लग सकता है बच्चा चंगा लग सकता है बुजुर्ग का सत्कार हो सकता है साडियां अखां अपने अपने हिसाब नाल किसे नूं चंगा समझदियां ने किसे नूं माड़ा समझदियां लेकिन जम नूं सारे ही चंगे लगते जदों जिन्हों जो चंगा लगता लैके तुर पैंदा सब हूं जम लै जई है ओ वड्डा हो रहा है कबीर जी कहंदे ने नहीं उधरों छोटा हो रहा ते जिस दिन ओ छोटा हुंदा हुंदा पूरा हो जांदा है ते साडे आम तौर ते कह दिंदे ने सवाल च कहंदे ने पूरा हो गया फलाना पूरा हो गया मर गया नहीं कहंदे कहंदे ने पूरा हो गया भाव मौत दा समा जो नूं मिलिया सी मौत तक दा समा जीवन तो मौत तक दा समा ओदा समा पूरा हो गया हालांकि पूरा होना तां सी जे पूरे वाहिगुरु अकाल पुरख दे नाल रचिया हुंदा जिंदगी सफलतावां नाल भरी हुंदी जिंदगी आनंद नाल भरी हुंदी जीवन नाम नाल भरपूर हुंदा भगती ते नेकी नाल सेवा नाल भरपूर हुंदा ते कहिए ए बंदा पूर्ण होके गया पूर्ण मनुखां वांगू जीवे पर नहीं बहुत घट ऐसे हुंदे ने जिहड़े वाकई सफलता वाला जीवन जीउंदे होए जांदे ने नहीं तां अधूरा जीवन बतीत करके ही बहुत तुर जांदे और ए पूरा जीवन कोई कई बार जवानी तो पहला ही पूर्णताइयां नूं प्राप्त हो जांदे ने ते कई जिहड़े ने सैवरिया की उमरा पा के भी अधूरे दे अधूरे ही रह जाते हैं क्योंकि कीता ही कुछ नहीं पर नहीं असी समझने जिंदगी दे दिन पूरे हो गए कहने बंदा पूरा हो गया हर वो बाल जिहड़ा जन्म लैंदा है मौत दा मुंह पूरा करन वास्ते मौत दा समा पूरा करन वास्ते जन्म लैके आया ते समा वो मौत दा पूरा कर रहे
ਹੋ ਜਾਏਗਾ ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਉਹ ਤੁਰ ਜਾਂਦਾ ਇੱਕ ਗੱਲ ਹੈ ਸੰਕੇਤ ਦੇ ਜਾਂਦਾ ਇੱਕ ਗੱਲ ਕਹਿ ਜਾਂਦਾ ਭਾਵੇਂ ਐਲਾਨ ਨਾ ਸਾਡੇ ਕੰਨਾਂ ਚ ਪੈਂਦਾ ਹੋਵੇ ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ ਉਹ ਕਹਿੰਦਾ ਮੈਂ ਚੱਲਿਆ ਤੁਸੀਂ ਤਿਆਰ ਰਹਿਣਾ ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ ਵਾਰੀ ਲੱਗੀ ਹੋਈ ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ ਸੰਸਾਰ ਦੀ ਵਿਉਂਤ ਵਿਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ ਲਾਈਨ ਲੱਗ ਜਾਂਦੀ ਕਿਉਂ ਲੱਗ ਜਾਂਦੀ ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਕਿ 80 ਖੜੇ ਨੇ ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ ਲੇਕਿਨ ਜਿਹੜਾ ਇਹ ਮਹਾਰਾਸ਼ਟਰ ਪਾਤਸ਼ਾਹ ਨੇ ਕਹਿਤਾ ਦਿੱਤਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਪਰ ਇਹ ਵਾਰੀ ਦਾ ਪਤਾ ਕੋਈ ਨਹੀਂ ਲੱਗਦਾ ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖਿਆ ਕਿਸ ਤੋਂ ਬਾਅਦ ਕਿਸ ਨੇ ਜਾਣਾ ਕਿੰਨਿਆਂ ਤੋਂ ਬਾਅਦ ਕਿੰਨਵਾ ਨੰਬਰ ਸਾਡਾ ਇਹ ਨਹੀਂ ਪਤਾ ਹੈ ਵਾਰੀ ਲੱਗੀ ਹੋਈ ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ ਉਸ ਵਾਰੀ ਅਨੁਸਾਰ ਜਾਣਾ ਕਿ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ ਜਿਹਨਾਂ ਨੂੰ ਪਤਾ ਹੈ ਕਿ ਜਾਣਾ ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ ਸੰਸਾਰ ਦੇ ਵਿਸਥਾਰ ਵਿਚ ਆਪਣੇ ਮਨ ਨੂੰ ਖਿਲਾਰ ਨਹੀਂ ਖਿੰਡਾ ਨਹੀਂ ਦਿੰਦੇ ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ ਚ ਜੋੜਦੇ ਨੇ ਉਹਨਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਹਨਾਂ ਦਾ ਸੱਚ ਤੇ ਨਵੇੜਾ ਹੁੰਦਾ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿਚ ਮਿਲਾ ਲੈਂਦਾ ਹੈ ਫਿਰ ਉਹਨਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ ਆਉਣਾ ਜਾਣਾ ਮੁੱਕ ਜਾਂਦਾ ਹੈ ਗੁਰੂ ਕੇ ਹੋ ਕੇ ਗੁਰਮੁਖ ਹੋ ਕੇ ਉਹਨਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਹੈ ਰੇ ਰੇ ਦਰ ਕਹੇ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ ਉਹ ਆ ਮਹਿਲੀ ਪਾਵੇ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਉਹ ਸਾਚੇ ਰੰਗ ਰਾਤੇ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਤੇ ਹੋਏ ਸਹਿਜ ਸਹਿਜ ਜੀਵਨ ਬਤੀਤ ਕਰਦੇ ਸਹਿਜ ਨਾਲ ਭਰਪੂਰ ਹੋਏ ਹੋਏ ਸਹਿਜ ਵਿਚ ਸਮਾਈ ਕਰਕੇ ਉਹਨਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ ਵਾਹਿਗੁਰੂ ਨੂੰ ਉਹ ਚੰਗੇ ਲੱਗਦੇ ਨੇ ਸੱਚੇ ਨੂੰ ਮਨ ਚ ਵਸਾ ਕੇ ਸ਼ਬਦ ਵਿਚ ਰਤੇ ਹੋਏ ਅੰਤ ਉਹਨਾਂ ਦਾ ਫੈਸਲਾ ਉਹਨਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ ਮਹਾਰਾਜ ਕਹਿੰਦੇ ਨੇ ਨਾਨਕ ਨਾਮ ਰਤੇ ਸੀ ਸੱਚ ਸਮਾਣੇ ਬੌਰ ਨਾ ਭਵਜਲ ਫੇਰਾ ਆਓ ਕਿਤੇ ਉਹਨਾਂ ਦੀ ਰੀਸ ਕਰੀਏ ਜਿਹੜੇ ਮੁਰਗੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ ਬਲਕਿ ਜਿਹੜੇ ਬਣਾਏ ਗਏ ਨੇ ਤੇ ਉਹਨਾਂ ਨੇ ਜੀਵਨ ਬਣਾਇਆ ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ ਸੱਚੇ ਨਾਲ ਜੋੜਿਆ ਉਹਨਾਂ ਦਾ ਬੌਰ ਨਾ ਭਵਜਲ ਫੇਰਾ ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਜੀਣਾ ਵੀ ਉਹਨਾਂ ਦਾ ਹੈ ਜਾਣਾ ਵੀ ਉਹਨਾਂ ਦਾ ਹੈ ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ ਜੀਣ ਤੇ ਜਾਣ ਦਾ ਕਦਰ ਪਾਈਏ ਮੁੱਲ ਪਾਈਏ ਔਰ ਜਾਣ ਦੀ ਤਿਆਰੀ ਕਰੀਏ ਜੀਵਨ ਨੂੰ ਸਫਲਾ ਕਰੀਏ ਮਹਾਰਾਸ਼ਟਰ ਪਾਤਸ਼ਾਹ ਕਹਿੰਦੇ ਨੇ ਜਾਣ ਵਾਲੇ ਤਾਂ ਤੁਰੇ ਜਾਂਦੇ ਨੇ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਣ ਕੇ, ਲੱਤਾਂ ਬਣ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀਆ ਭਰ ਲਈ ਨਾ ਮਨ ਕਠੋਰ ਜਮੂਨਾ ਪਤੀਨਾ ਕਉ ਕਬੀਰ ਹਮਰਾ ਗੋਬਿੰਦ।

ਸਮੇਂ ਦਾ ਬਾਦਸ਼ਾਹ ਜਹਾਂਗੀਰ ਜਿਸ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾਵੇ। ਗੁਰੂ ਨਾਨਕ ਦੇ ਦਰ ਤੇ ਜਿੱਥੇ ਗੁਰੂ ਕੇ ਸਿੱਖ ਆ ਕੇ ਜੁੜਦੇ ਸਨ, ਹਿੰਦੂ ਵੀ ਔਰ ਮੁਸਲਮਾਨ ਵੀ, ਰੂਹਾਨੀਅਤ ਪ੍ਰਾਪਤ ਕਰਨ ਲਈ ਹਜ਼ੂਰ ਦੇ ਚਰਨਾਂ ਵਿੱਚ ਆ ਜੁੜਦੇ ਸਨ। ਇਸ ਦੇ ਮਨ ਵਿੱਚ ਬੜਾ ਦੁੱਖ ਸੀ ਕਿ ਗੁਰੂ ਨਾਨਕ ਦੇ ਦਰ ਦੀ ਦਿਨੋ ਦਿਨ ਵਡਿਆਈ ਵਧਦੀ ਜਾ ਰਹੀ ਹੈ। ਆਪਣੇ ਸ਼ੀਪਾ ਸਲਾਰ ਨੂੰ ਹੁਕਮ ਦਿੱਤਾ ਬਈ ਤੂੰ ਕਸ਼ਮੀਰ ਨੂੰ ਜਾ ਰਿਹਾ ਜੰਗ ਕਰਨ ਲਈ, ਤੇ ਰਸਤੇ ਵਿੱਚ ਗੋਂਦਵਾਲ ਨਾਮ ਕਰਕੇ ਪਿੰਡ ਹੈ ਜਿੱਥੇ ਗੁਰੂ ਅਰਜਨ ਦੇਵ ਰਹਿੰਦਾ ਹੈ, ਉਸ ਨੂੰ ਵੀ ਸੋਧਦਾ ਜਾਏ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜਦੋਂ ਇਹ ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੱਗਿਆ ਤਾਂ ਸਿੱਖਾਂ ਨੇ ਬੇਨਤੀ ਕੀਤੀ ਜੋ ਇਸ ਸ਼ਬਦ ਵਿਚ ਅੰਕਿਤ ਹੈ, ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ। ਹਜ਼ੂਰ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੇ ਹੁਕਮ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੂੰ ਪਤਰਿਕਾ ਲਿਖ ਦਈਏ ਜਾਂ ਦੋ ਸਿਆਣੇ ਬੰਦੇ ਭੇਜ ਦਿਓ, ਕੁਝ ਉਪਾਅ ਜ਼ਰੂਰ ਕਰੋ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ। ਨੇਤ ਨਾਲ ਜਦੋਂ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜਾਈ ਕਰਕੇ ਆ ਰਿਹਾ ਸੀ ਤਾਂ ਇਸ ਦਾ ਘੋੜਾ ਐਸਾ ਪਾਗਲ ਹੋਇਆ ਬਲਦੇ ਪੱਠੇ ਵਿਚ ਜਾ ਵੜਿਆ ਤੇ ਸੁਨੀ ਸਮੇਤ ਸਵਾਹ ਹੋ ਗਿਆ। ਇਹ ਸ਼ੁਕਰਾਨੇ ਵਜੋਂ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ।

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਥ।